SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਮਸ ਅੱਜ ਸ਼ਾਮ 7:30 ਵਜੇ ਆਪਣਾ 5ਵਾਂ ਫੈਡਰਲ ਬਜਟ ਪੇਸ਼ ਕਰਨ ਜਾ ਰਹੇ ਨੇ, ਜਿਸ ਵਿੱਚ ਨੌਜਵਾਨ ਆਸਟ੍ਰੇਲੀਅਨ ਨਾਗਰਿਕਾਂ ਦੇ ਲਈ ਰਿਹਾਇਸ਼ ਇੱਕ ਪ੍ਰਮੁੱਖ ਮੁੱਦਾ ਹੋਵੇਗਾ। ਇਸ ਬਜਟ ਤਹਿਤ ਫੈਡਰਲ ਅਰਥ ਵਿਵਸਥਾ ਦੇ ਵਿੱਚ 44.9 ਅਰਬ ਡਾਲਰ ਦੇ ਵਾਧੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਾਲਾਂਕਿ ਡਾਕਟਰ ਚਾਮਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਦਾ ਵਿੱਤੀ ਬਲੂ ਪ੍ਰਿੰਟ 4 ਸਾਲਾਂ ਦੇ ਬਜਟ ਦ੍ਰਿਸ਼ਟੀਕੋਣ ਵਿੱਚ ਕਿਸੇ ਵੀ ਸਾਲ ਸਰਪਲਸ ਵਿੱਚ ਵਾਪਸੀ ਨਹੀਂ ਵਿਖਾਏਗਾ, ਪਰ ਦਸੰਬਰ ਦੇ ਮੱਧ ਸਾਲ ਦੇ ਅਪਡੇਟ ਦੇ ਮੁਕਾਬਲੇ ਪੂਰਵ ਅਨੁਮਾਨ ਘਾਟਾ ਹਰ ਸਾਲ ਘੱਟ ਹੋਵੇਗਾ। ਅਰਥ ਸ਼ਾਸਤਰੀਆਂ ਨੇ ਈਰਾਨ ਯੁੱਧ ਕਾਰਨ ਵਧੇ ਹੋਏ ਟੈਕਸ ਮਾਲੀਏ ਦੇ ਨਤੀਜੇ ਵਜੋਂ ਬਜਟ ਦੇ ਹੇਠਲੇ ਹਿੱਸੇ ਵਿੱਚ ਕਾਫ਼ੀ ਸੁਧਾਰ ਦੀ ਭਵਿੱਖਬਾਣੀ ਕੀਤੀ ਸੀ। ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਬਜਟ ਵਿੱਚ ਸੁਧਾਰ ਸਰਕਾਰ ਦੁਆਰਾ ਬਚਤ ਅਤੇ ਖਰਚ ਉੱਤੇ ਕੰਟਰੋਲ ਦਾ ਨਤੀਜਾ ਹੈ। ਇਸ ਦੇ ਨਾਲ ਹੀ ਖਜ਼ਾਨਾ ਮੰਤਰੀ ਨੇ ਆਉਣ ਵਾਲੇ ਬਜਟ ਨੂੰ ਲੇਬਰ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਬਜਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਆਮ ਤੋਂ ਜ਼ਿਆਦਾ ਬਚਤ ਅਤੇ ਸੁਧਾਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਬਜਟ 5 ਵੱਡੇ ਪੈਕੇਜ ਪ੍ਰਦਾਨ ਕਰੇਗਾ, ਜਿਸ ਵਿੱਚ ਬਾਲਣ ਸੁਰੱਖਿਆ, ਰਹਿਣ ਸਹਿਣ ਦੀ ਲਾਗਤ, ਰਿਹਾਇਸ਼, ਉਤਪਾਦਕਤਾ, ਟੈਕਸ ਸੁਧਾਰ ਅਤੇ ਬਚਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਿਡਲ ਈਸਟ ਵਿੱਚ ਚੱਲ ਰਹੇ ਯੁੱਧ ਦੀ ਵਜ੍ਹਾ ਕਾਰਨ ਸਰਕਾਰ ਨੂੰ ਟੈਕਸ ਸੁਧਾਰਾਂ ਵਿੱਚ ਸਖ਼ਤ ਫੈਸਲੇ ਲੈਣੇ ਪੈ ਰਹੇ ਨੇ। ਖ਼ਬਰਾਂ ਇਹ ਵੀ ਹਨ ਕਿ ਫੈਡਰਲ ਬਜਟ ਦੇ ਵਿੱਚ ਕੈਪੀਟਲ ਗੇਨ ਟੈਕਸ ਵਿੱਚ ਮਿਲਣ ਵਾਲੀ ਛੋਟ ਵਿੱਚ ਬਦਲਾਅ ਕੀਤੇ ਜਾ ਸਕਦੇ ਨੇ। ਹਾਲਾਂਕਿ ਲੇਬਰ ਪਾਰਟੀ ਨੇ 2025 ਦੀਆਂ ਫੈਡਰਲ ਚੋਣਾਂ ਦੌਰਾਨ ਇਸ ਟੈਕਸ ਵਿੱਚ ਬਦਲਾਅ ਨਾ ਕਰਨ ਦਾ ਵਾਅਦਾ ਕੀਤਾ ਸੀ। ਫੈਡਰਲ ਸਰਕਾਰ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਰਜਿਸਟ੍ਰੇਸ਼ਨ ਵਾਲੇ ਮਾਈਗ੍ਰੇਸ਼ਨ ਏਜੰਟਾਂ ਤੋਂ ਸਾਵਧਾਨ ਰਹਿਣ, ਕਿਉਂਕਿ ਕੁਝ ਏਜੰਟ ਲੋਕਾਂ ਨੂੰ ਪ੍ਰੋਟੈਕਸ਼ਨ ਵੀਜ਼ਿਆਂ ਸੰਬੰਧੀ ਗਲਤ ਸਲਾਹਾਂ ਦੇ ਰਹੇ ਨੇ। ਸਰਕਾਰ ਨੇ ਸਖ਼ਤੀ ਕਰਦੇ ਹੋਏ ਮਾਈਗ੍ਰੇਸ਼ਨ ਸਲਾਹਕਾਰਾਂ ਦੇ ਲਈ ਨਵੇਂ ਅਤੇ ਸਖ਼ਤ ਨਿਯਮ ਲਾਗੂ ਕੀਤੇ ਹਨ, ਜਿਨ੍ਹਾਂ ਦੇ ਵਿੱਚ ਸਖ਼ਤ ਨੈਤਿਕ ਨਿਯਮ ਅਤੇ ਜ਼ਿਆਦਾ ਜਾਂਚ ਪੜਤਾਲ ਦੀਆਂ ਸ਼ਕਤੀਆਂ ਸ਼ਾਮਲ ਹਨ, ਤਾਂ ਜੋ ਇਸ ਖੇਤਰ ਵਿੱਚ ਇਮਾਨਦਾਰੀ ਬਣੀ ਰਹੇ। ਨਾਗਰਿਕਤਾ, ਕਸਟਮ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਨੇ SBS ਗੁਜਰਾਤੀ ਨੂੰ ਦੱਸਿਆ ਕਿ ਕੁਝ ਫਰਜ਼ੀ ਮਾਈਗ੍ਰੇਸ਼ਨ ਏਜੰਟ ਗੁੰਮਰਾਹ ਕਰਨ ਵਾਲੀਆਂ ਸਲਾਹਾਂ ਦੇ ਰਹੇ ਨੇ ਅਤੇ ਅਜਿਹੇ ਵਿੱਚ ਲੋਕਾਂ ਨੂੰ ਸਿਰਫ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ ਨਾਲ ਰਜਿਸਟਰਡ ਏਜੰਟਾਂ ਨਾਲ ਹੀ ਰਾਬਤਾ ਕਰਨਾ ਚਾਹੀਦਾ ਹੈ। ਤੇ ਹੁਣ ਇੱਕ ਖਬਰ ਮੂਲ ਨਿਵਾਸੀ ਭਾਈਚਾਰੇ ਨਾਲ ਜੁੜੀ ਹੋਈ। ਆਦਿਵਾਸੀ ਅਤੇ ਟੂਰਿਸਟ ਆਈਲੈਂਡਰ ਸੋਸ਼ਲ ਜਸਟਿਸ ਕਮਿਸ਼ਨਰ ਕੇਟੀ ਕਿਸ ਦਾ ਆਖਣਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਮੂਲ ਨਿਵਾਸੀ ਲੋਕਾਂ ਪ੍ਰਤੀ ਨਸਲਵਾਦ ਉੱਤੇ ਰਾਸ਼ਟਰੀ ਪੱਧਰ ਤੇ ਚਰਚਾ ਹੋਣਾ ਬੇਹੱਦ ਜ਼ਰੂਰੀ ਹੈ। ਕਾਬਲੇ ਗੌਰ ਹੈ ਕਿ ਆਦਿਵਾਸੀ ਅਤੇ ਟੂਰਿਸਟ ਆਈਲੈਂਡਰ ਮਾਮਲਿਆਂ ਦੀ ਸੰਯੁਕਤ ਸਥਾਈ ਕਮੇਟੀ ਮੂਲ ਨਿਵਾਸੀ ਲੋਕਾਂ ਦੇ ਪ੍ਰਤੀ ਨਸਲਵਾਦ, ਨਫ਼ਰਤ ਅਤੇ ਹਿੰਸਾ ਦੀ ਜਾਂਚ ਕਰ ਰਹੀ ਹੈ ਅਤੇ ਇਹ ਜਾਂਚ ਸਵਦੇਸ਼ੀ ਮਾਮਲਿਆਂ ਦੀ ਮੰਤਰੀ ਮਲਾਰਿੰਦਰੀ ਮੈਕਰਥੀ ਦੀ ਅਪੀਲ ਉੱਤੇ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਲਈ ਜਨਤਕ ਸੁਣਵਾਈ 1 ਮਈ ਨੂੰ ਸਿਡਨੀ ਦੇ ਵਿੱਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ 8 ਮਈ ਨੂੰ ਇਹ ਐਡੀਲੇਡ ਵਿੱਚ ਤਬਦੀਲ ਹੋ ਗਈ ਹੈ। ਕਾਂਜੂ ਬਿਰੀ ਭਾਈਚਾਰੇ ਨਾਲ ਸੰਬੰਧਿਤ ਰੱਖਣ ਵਾਲੀ ਮਿਸ ਕੇਟੀ ਕੇਸ ਨੇ SBS ਲਿਵਿੰਗ ਬਲੈਕ ਨੂੰ ਦੱਸਿਆ ਕਿ ਇਹ ਜਾਂਚ ਇਤਿਹਾਸਕ ਨਸਲਵਾਦ ਨੂੰ ਉਜਾਗਰ ਕਰਨ ਅਤੇ ਮੂਲ ਨਿਵਾਸੀ ਲੋਕਾਂ ਪ੍ਰਤੀ ਵੱਧਦੀ ਹਿੰਸਾ ਬਾਰੇ ਗੱਲ ਕਰਨ ਦਾ ਇੱਕ ਮੌਕਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਚੀਨ ਦੌਰੇ ਤਹਿਤ ਬੁੱਧਵਾਰ 13 ਮਈ ਨੂੰ ਬੀਜਿੰਗ ਪਹੁੰਚ ਰਹੇ ਨੇ। ਇਸੇ ਦੌਰਾਨ ਚੀਨ ਵਿੱਚ ਹਿਰਾਸਤ 'ਚ ਲਏ ਗਏ ਪਾਦਰੀ ਏਜ਼ਰਾ ਜਿਨ ਦੇ ਪਰਿਵਾਰ ਨੇ ਟਰੰਪ ਨੂੰ ਉਨ੍ਹਾਂ ਦੀ ਰਿਹਾਈ ਦੀ ਅਪੀਲ ਕੀਤੀ ਹੈ। ਕਾਬਲੇ ਗੌਰ ਹੈ ਕਿ ਬੀਜਿੰਗ ਸਥਿਤ ਜ਼ਾਇਨ ਚਰਚ ਦੇ ਪਾਦਰੀ ਜਿਨ ਨੂੰ ਅਕਤੂਬਰ 2025 ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਹ ਹਿਰਾਸਤ ਚੀਨ ਦੁਆਰਾ ਦੇਸ਼ ਦੇ ਅੰਦਰ ਸੁਤੰਤਰ ਈਸਾਈ ਨੈੱਟਵਰਕ ਉੱਤੇ ਕੀਤੀ ਜਾ ਰਹੀ ਕਾਰਵਾਈ ਦਾ ਹਿੱਸਾ ਹੈ। ਆਪਣੀ ਯਾਤਰਾ ਤੋਂ ਪਹਿਲਾਂ ਸ਼੍ਰੀ ਟਰੰਪ ਨੇ ਕਿਹਾ ਕਿ ਉਹ ਪਾਦਰੀ ਐਜ਼ਰਾ ਜਿਨ ਦੇ ਨਾਲ ਨਾਲ ਹਾਂਗਕਾਂਗ ਦੇ ਮੀਡੀਆ ਟਾਈਕੂਨ ਜਿਮੀ ਲਾਈ ਦੀ ਦੁਰਦਸ਼ਾ ਦਾ ਮੁੱਦਾ ਵੀ ਉਠਾਉਣਗੇ, ਜਿਨ੍ਹਾਂ ਨੂੰ ਸ਼ਹਿਰ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਤੇ ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ਦੇ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਇੱਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਦੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਮਾਪਿਆਂ ਨੂੰ ਭੇਜੇ ਗਏ ਇੱਕ ਸੁਨੇਹੇ ਦੇ ਵਿੱਚ ਆਖਿਆ ਗਿਆ ਕਿ ਸਾਲ 2026-27 ਦੇ ਸੈਸ਼ਨ ਦੇ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਹੋਵੇਗਾ। ਕਈ ਸਿਆਸੀ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ ਹੈ, ਜੋ ਸੂਬੇ ਦੇ ਸਾਰੇ ਸਕੂਲਾਂ ਵਿੱਚ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਵਿੱਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਲਈ 6ਵੀਂ ਤੋਂ 8ਵੀਂ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਹਨ। ਹਾਲਾਂਕਿ ਜੇਕਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਚਾਹੁਣ ਤਾਂ ਸਕੂਲ 4ਵੀਂ ਖੇਤਰੀ ਭਾਸ਼ਾ ਦੇ ਵਜੋਂ ਪੰਜਾਬੀ ਪੜ੍ਹਾ ਸਕਦੇ ਨੇ। ਕਾਬਲੇ ਗੌਰ ਹੈ ਕਿ ਆਰਮੀ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਨੇ ਅਤੇ ACBSE ਬੋਰਡ ਨਾਲ ਸੰਬੰਧਿਤ ਹੁੰਦੇ ਹਨ।
ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀਹ।

0: ਪਿਆਰੇ ਦੋਸਤੋ, ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਅਤੇ ਅੱਜ ਮੰਗਲਵਾਰ 12 ਮਈ ਦੇ ਦਿਨ ਦੇ ਵਾਸਤੇ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਹਾਂ। ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜੀ ਮੈਲਬਰਨ ਸਟੂਡੀਓ ਤੋਂ। ਔਰ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ ਹੈ। ਗੱਲ ਕਰਾਂਗੇ ਜੀ ਆਸਟ੍ਰੇਲੀਆ ਦੇ 10ਵੇਂ ਸਭ ਤੋਂ ਵੱਡੇ ਫੈਡਰਲ ਵੋਟਰ ਖੇਤਰ ਦੀ, ਕਹਿਣ ਦਾ ਭਾਵ ਕਿ ਨਿਊ ਸਾਊਥ ਵੇਲਜ਼ ਦੇ ਅਧੀਨ ਪੈਂਦੇ ਫੈਰਰ ਇਲਾਕੇ ਦੀ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਉਪਚੋਣ ਹੋਈ ਹੈ ਔਰ ਉਸ ਉਪਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦਾ ਸਿਆਸੀ ਮਾਇਨਾ ਕੀ ਹੈ ਔਰ ਖਾਸ ਤੌਰ 'ਤੇ ਸਾਡਾ ਪੰਜਾਬੀ ਭਾਈਚਾਰਾ ਕਿਸ ਤਰੀਕੇ ਨਾਲ ਇਸ ਜਿੱਤ ਨੂੰ ਲੈ ਰਿਹਾ ਹੈ? ਕਿਉਂਕਿ ਇਹ ਜਿਹੜਾ ਇਲਾਕਾ ਹੈ, ਇਸ ਜਿੱਤ ਦੇ ਅੰਡਰ, ਇਸ ਇਲਾਕੇ ਦੇ ਅੰਡਰ ਬਹੁਤ ਸਾਰੇ ਐਸੇ ਇਲਾਕੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਬਹੁਤ ਆਤ ਹੈ। ਜਿਵੇਂ ਕਿ ਗ੍ਰਿਫਤ, ਐਲਬਰੀ ਨੂੰ ਮਿਲਾ ਕੇ ਇਸ ਖੇਤਰ ਦੇ ਅੰਦਰ ਕੁੱਲ 14 ਡਿਵੀਜ਼ਨਾਂ ਪੈਂਦੀਆਂ ਨੇ। ਕੀ ਕਹਿਣਾ ਆ ਜਿੱਤ ਤੋਂ ਬਾਅਦ ਇਸ ਪਾਰਟੀ ਦੇ ਲੀਡਰਾਂ ਦਾ ਔਰ ਕੀ ਕੁਝ ਮਾਹੌਲ ਰਿਹਾ ਇਹਨਾਂ ਚੋਣਾਂ ਦੇ ਦੌਰਾਨ, ਇਸ ਚੋਣ ਦਾ ਮਾਹੌਲ ਕਿਸ ਤਰ੍ਹਾਂ ਦਾ ਰਿਹਾ ਔਰ ਪੰਜਾਬੀ ਭਾਈਚਾਰੇ ਦੀ ਕੀ ਸੋਚ ਹੈ ਇਸ ਜਿੱਤ ਤੋਂ ਬਾਅਦ, ਆਓ ਸੁਣਦੇ ਹਾਂ ਇਸ ਰਿਪੋਰਟ ਰਾਹੀਂ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ। ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਸੀਟ ਫੈਰਰ ਦੀ ਉਪ ਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਲੋਕ ਫਤਵਾ ਹਾਸਲ ਕਰ ਲਿਆ। ਵਨ ਨੇਸ਼ਨ ਵੱਲੋਂ ਇੱਥੇ ਡੇਵਿਡ ਫਾਰਲੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ। ਇਹ ਸੀਟ ਲਿਬਰਲ ਆਗੂ ਅਤੇ ਵਿਰੋਧੀ ਧਿਰ ਦੀ ਸਾਬਕਾ ਨੇਤਾ ਸੂਜ਼ਨ ਲੇ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਅਤੇ ਚੋਣ ਕਮਿਸ਼ਨ ਦੇ ਵੱਲੋਂ ਇੱਥੇ ਵੋਟਿੰਗ ਲਈ 9 ਮਈ ਦਾ ਦਿਨ ਤੈਅ ਕੀਤਾ ਗਿਆ ਸੀ। ਹਾਲਾਂਕਿ ਚੋਣ ਮੈਦਾਨ ਦੇ ਵਿੱਚ ਕੁੱਲ 12 ਉਮੀਦਵਾਰ ਸਨ, ਪਰ ਚੋਣਾਂ ਦੇ ਨਤੀਜਿਆਂ ਮੁਤਾਬਕ ਕੁੱਲ 5 ਵੋਟਾਂ ਵਿੱਚੋਂ ਡੇਵਿਡ ਫਾਰਲੇ ਨੇ 57% ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਉਹਨਾਂ ਨੂੰ ਟੱਕਰ ਦੇ ਰਹੀ ਆਜ਼ਾਦ ਉਮੀਦਵਾਰ ਮਿਸ਼ੇਲ ਮਿਲਥੋਰਪ ਨੂੰ ਲਗਭਗ 43% ਵੋਟਾਂ ਹੀ ਹਾਸਲ ਹੋਈਆਂ ਨੇ। ਇਸ ਚੋਣ ਦੇ ਵਿੱਚ ਲਿਬਰਲ ਪਾਰਟੀ ਸਿਰਫ 12% ਵੋਟ ਪ੍ਰਾਪਤ ਕਰ ਸਕੀ ਹੈ। ਦੂਜੇ ਪਾਸੇ ਲੇਬਰ ਪਾਰਟੀ ਦੇ ਵੱਲੋਂ ਆਪਣਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਸੀ ਉਤਾਰਿਆ ਗਿਆ। ਇਸ ਜਿੱਤ ਤੋਂ ਬਾਅਦ ਡੇਵਿਡ ਫਾਰਲੇ ਨੇ ਐਲਬਰੀ ਦੇ ਵਿੱਚ ਭਾਵਨਾਤਮਕ ਭਾਸ਼ਣ ਦਿੰਦਿਆਂ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ।
1: The biggest achievement I think that my career has delivered to me, but it's also the most passionate, most euphoric experience I've had. It's a job that I've got, and that job is for you and you and you, and all the way up to Pooncarry, all the way up to Hillston, all the way across to Holbrook, all the way down to Golgol, all the way through to Balranald and Hay, and right along the Great Murray River, and then back here in Albury.
0: ਇਸੇ ਵਿਚਕਾਰ ਰੈੱਡ ਬ੍ਰਿਜ ਦੇ ਚੋਣ ਵਿਸ਼ਲੇਸ਼ਕ ਅਤੇ ਲਿਬਰਲ ਪਾਰਟੀ ਦੇ ਸਾਬਕਾ ਰਣਨੀਤੀਕਾਰ ਟੋਨੀ ਬੈਰੀ ਦਾ ਕਹਿਣਾ ਹੈ ਕਿ ਵਨ ਨੇਸ਼ਨ ਦੀ ਜਿੱਤ ਤੋਂ ਇਹ ਸਾਬਤ ਹੋਵੇਗਾ ਕਿ ਇਹ ਲੋਕ ਲੁਭਾਉਣੀ ਪਾਰਟੀ ਦੀ ਇੱਕ ਮਜ਼ਬੂਤ ਚੁਣਾਵੀ ਤਾਕਤ ਹੈ, ਖਾਸਕਰ ਪੇਂਡੂ ਇਲਾਕਿਆਂ ਦੇ ਵਿੱਚ। ਉਹਨਾਂ ਦੇ ਇਸ ਬਿਆਨ 'ਤੇ ਵਨ ਨੇਸ਼ਨ ਦੀ ਨੇਤਾ ਪੌਲਿਨ ਹੈਂਸਨ ਨੇ ਚੈਨਲ 9 ਨੂੰ ਦੱਸਿਆ ਕਿ ਉਹ ਇਸ ਗੱਲ ਦੇ ਨਾਲ ਸਹਿਮਤ ਹਨ।
2: This election is going to be a turning point for Australia. Because this will be the first one nation seat that's won in the lower house.
0: ਕਾਬਲ ਗੌਰ ਹੈ ਕਿ ਫੈਰਰ ਆਸਟ੍ਰੇਲੀਆ ਦਾ 10ਵਾਂ ਸਭ ਤੋਂ ਵੱਡਾ ਫੈਡਰਲ ਵੋਟਰ ਖੇਤਰ ਹੈ, ਜਿਸ ਦਾ ਆਕਾਰ 1,26,000 ਵਰਗ ਕਿਲੋਮੀਟਰ ਤੋਂ ਵੱਧਦਾ ਹੈ। ਇਸ ਅਧੀਨ ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲੇ ਗ੍ਰਿਫਤ ਅਤੇ ਐਲਬਰੀ ਨੂੰ ਮਿਲਾ ਕੇ ਕੁੱਲ 14 ਡਿਵੀਜ਼ਨਾਂ ਪੈਂਦੀਆਂ ਹਨ। ਇਸ ਸੀਟ ਉੱਤੇ 7 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਥੇ ਲਿਬਰਲ ਪਾਰਟੀ ਜਾਂ ਫਿਰ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ। ਇਸ ਉਪਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਜਿੱਤ ਤੋਂ ਪਹਿਲਾਂ ਗ੍ਰਿਫਤ ਤੋਂ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਦੇ ਨਾਲ ਜਦੋਂ SBS ਨਿਊਜ਼ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਆਖਿਆ ਸੀ ਕਿ ਵਨ ਨੇਸ਼ਨ ਦਾ ਸੁਨੇਹਾ ਬਹੁਤ ਸਾਰੇ ਸਥਾਨਕ ਲੋਕਾਂ ਦੇ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਇਹ ਸ਼ਹਿਰ ਪ੍ਰਵਾਸ ਦੇ ਆਧਾਰ 'ਤੇ ਸਥਾਪਿਤ ਕੀਤਾ ਗਿਆ ਸੀ। ਉਹਨਾਂ ਕਿਹਾ ਸੀ ਕਿ ਇਹ ਸ਼ਹਿਰ ਬਹੁਤ ਸੱਭਿਆਚਾਰਕ ਸਮਾਜ ਦੁਆਰਾ ਸਥਾਪਿਤ ਕੀਤਾ ਗਿਆ ਹੈ। ਇੱਥੇ ਲਗਭਗ 90% ਲੋਕ ਵੱਖ-ਵੱਖ ਭਾਈਚਾਰਿਆਂ ਦੇ ਹਨ। ਮਨਜੀਤ ਸਿੰਘ ਦਾ ਕਹਿਣਾ ਹੈ ਕਿ ਵਨ ਨੇਸ਼ਨ ਦੀਆਂ ਨੀਤੀਆਂ ਥੋੜ੍ਹੀਆਂ ਸਖਤ ਹਨ। ਮੈਂ ਇਹ ਨਹੀਂ ਕਹਿ ਰਿਹਾ ਕਿ ਗ੍ਰਿਫਤ ਭਾਈਚਾਰਾ ਪੂਰੀ ਤਰ੍ਹਾਂ ਨਾਲ ਇਸ ਦੇ ਖਿਲਾਫ਼ ਹੈ, ਪਰ ਕੁਝ ਲੋਕ ਇਹਨਾਂ ਨੀਤੀਆਂ ਦੇ ਵਿਰੁੱਧ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ 25 ਸਾਲ ਰਹਿਣ ਦੌਰਾਨ ਉਹਨਾਂ ਨੂੰ ਸਿਰਫ਼ ਨਸਲਵਾਦ ਦੀਆਂ 2 ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਬਹੁਤ ਪਹਿਲਾਂ ਹੋਈਆਂ ਸਨ। ਮੈਨੂੰ ਲੱਗਦਾ ਕਿ ਅਸੀਂ ਹਾਲੇ ਵੀ ਕਾਫ਼ੀ ਸੁਰੱਖਿਅਤ ਸਥਿਤੀ ਵਿੱਚ ਹਾਂ। ਪੰਜਾਬੀ ਭਾਈਚਾਰੇ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਲਾਲੀ ਨੇ ਕਿਹਾ ਕਿ ਵਿਆਪਕ ਭਾਈਚਾਰੇ ਦੇ ਨਾਲ ਸਿੱਖ ਭਾਈਚਾਰੇ ਵਿੱਚ ਵੀ ਪਾਣੀ ਸਭ ਤੋਂ ਵੱਡਾ ਮੁੱਦਾ ਹੈ, ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੇ ਕਿਸਾਨੀ ਨਾਲ ਸੰਬੰਧਿਤ ਹਨ। ਉਹਨਾਂ ਕਿਹਾ ਸੀ ਕਿ ਜੇਕਰ ਫਾਰਲੇ ਚੁਣੇ ਜਾਂਦੇ ਨੇ ਤਾਂ ਉਹਨਾਂ ਨੂੰ ਨਸਲਵਾਦ ਵਧਣ ਦੀ ਕੋਈ ਚਿੰਤਾ ਨਹੀਂ ਹੈ। SBS ਪੰਜਾਬੀ ਤੋਂ ਏਅਰਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਖਬਰਾਂ ਤੇ ਜਾਣਕਾਰੀਆਂ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
3: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
0: ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਬ੍ਰੇਕ ਤੋਂ ਬਾਅਦ ਜਦੋਂ ਤੁਹਾਡੇ ਕੋਲ ਵਾਪਸ ਆਵਾਂਗੇ ਤਾਂ ਗੱਲ ਕਰਾਂਗੇ ਪਾਕਿਸਤਾਨ ਡੈਰੀ ਦੀ, ਕਿਉਂਕਿ ਅੱਜ ਮੰਗਲਵਾਰ ਦਾ ਦਿਨ ਹੈ ਔਰ ਮੰਗਲਵਾਰ ਨੂੰ ਅਸੀਂ ਜਿਹੜੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਹੈ ਉਹਦੇ ਤਹਿਤ ਪਾਕਿਸਤਾਨ ਡੈਰੀ ਲੈ ਕੇ ਤੁਹਾਡੇ ਸਨਮੁੱਖ ਹਾਜ਼ਰ ਹੁੰਦੇ ਹਾਂ। ਸਾਰੀ ਖਬਰ ਸਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੀ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
4: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
5: Starting a new life in Australia isn't easy.
6: A lot of companies have rejected me.
7: Sometimes I feel like, oh, I'm gonna quit, I've give up.
5: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
8: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
9: We are currently in an ad break. Your program will resume shortly.
0: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਤੇ ਹੁਣ ਵੇਲਾ ਜੀ ਸਾਡੀ ਅੱਜ ਦੀ ਹਫ਼ਤਾਵਾਰੀ ਪੇਸ਼ਕਾਰੀ ਦਾ। ਅੱਜ ਮੰਗਲਵਾਰ ਦਾ ਦਿਨ ਹੈ, 12 ਮਈ, ਔਰ ਮੈਲਬਰਨ ਸਟੂਡੀਓ ਤੋਂ ਅੱਜ ਦਾ ਪ੍ਰੋਗਰਾਮ ਜਿਹੜਾ ਕਿ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਔਰ ਮੈਂ ਤੁਹਾਡਾ ਮੇਜ਼ਬਾਨ ਹਾਂ ਪਤਰਸ ਮਸੀਹ। ਹਰ ਮੰਗਲਵਾਰ ਨੂੰ ਅਸੀਂ ਤੁਹਾਡੇ ਸਨਮੁੱਖ ਲੈ ਕੇ ਹਾਜ਼ਰ ਹੁੰਦੇ ਹਾਂ ਜੀ ਪਾਕਿਸਤਾਨ ਡੈਰੀ, ਪਾਕਿਸਤਾਨ ਦੀ ਕੀ ਖਬਰ ਸਾਰਾ ਹੈ, ਲਹਿੰਦੇ ਪੰਜਾਬ ਦੀ ਕੀ ਖਬਰ ਸਾਰਾ ਹੈਗੀ ਹੈ। ਪਿਛਲੇ ਦਿਨਾਂ ਦੇ ਦੌਰਾਨ ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਪਹਿਲਗਾਮ ਹਮਲੇ ਦੀ ਜਿਹੜੀ ਪਹਿਲੀ ਵਰੇਗੰਢ ਸੀ ਉਹ ਮਨਾਈ ਗਈ ਸੀ, ਔਰ ਉਸ ਪਹਿਲਗਾਮ ਹਮਲੇ ਦੀ ਜਦੋਂ ਵਰੇਗੰਢ ਮਨਾਈ ਗਈ ਤਾਂ ਭਾਰਤ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਪਾਕਿਸਤਾਨ ਨੂੰ ਜਿਹੜੀ ਹੈ ਉਹ ਵਾਰਨਿੰਗ ਦਿੱਤੀ ਗਈ ਸਿੰਧੂ ਓਪਰੇਸ਼ਨ ਸਿੰਧੂ 2 ਦੀ, ਜਿਸਦਾ ਕਿ ਪਾਕਿਸਤਾਨੀ ਫੌਜ ਨੇ ਜਵਾਬ ਵੀ ਦਿੱਤਾ, ਤਿੱਖਾ ਜਵਾਬ ਦਿੱਤਾ ਭਾਰਤੀ ਹੁਕਮਰਾਨਾਂ ਨੂੰ। ਔਰ ਹੋਰ ਕੀ ਕੁਝ ਚੱਲ ਰਿਹਾ ਪਾਕਿਸਤਾਨ ਦੀ ਜਿਹੜੀ ਨੈਸ਼ਨਲ ਸਿਆਸਤ ਹੈ ਉਸ ਦੇ ਵਿੱਚ, ਔਰ ਜਿਹੜੀ ਸੂਬਾਈ ਸਿਆਸਤ ਹੈਗੀ ਹੈ, ਪੰਜਾਬ ਦੀ ਸਿਆਸਤ ਹੈ ਪਾਕਿਸਤਾਨ ਦੇ ਪੰਜਾਬ ਦੀ, ਉੱਥੇ ਕੀ ਕੁਝ ਚੱਲ ਰਿਹਾ ਸਾਰਾ ਵੇਰਵਾ ਲੈ ਕੇ ਹਾਜ਼ਰ ਹੈ ਸਾਡੇ ਸਾਥੀ ਜਨਾਬ ਮਸੂਦ ਮੱਲੀ ਸਾਹਿਬ। ਆਓ ਸੁਣਦੇ ਹਾਂ ਇਸ ਰਿਪੋਰਟ ਦੇ ਰਾਹੀਂ।
10: 9 ਮਈ ਨੂੰ ਬੰਨੂ ਪੁਲਿਸ ਚੈੱਕ ਪੋਸਟ ਦੇ ਉੱਤੇ ਆਪ ਮਾਰੂ ਧਾੜਾ, 15 ਹਲਾਕਤਾਂ। ਅਮਰੀਕਾ ਇਰਾਨ ਗੱਲਬਾਤ ਦੀਆਂ ਗੁੰਝਲਾਂ ਵੱਧ ਗਈਆਂ। ਇਸਾਕ ਡਾਰ ਹੋਣਾ ਦੀ ਇਸਲਾਮਾਬਾਦ 'ਚ ਅਮਰੀਕਨ ਅੰਬੈਸਡਰ ਨਾਲ ਮੁਲਾਕਾਤ। ਭਾਰਤ ਵੱਲੋਂ ਸੰਦੂਰ 2 ਦੀ ਧਮਕੀ ਦੇ ਜਵਾਬ ਦੇ ਵਿੱਚ ਪਾਕਿਸਤਾਨੀ ਫੌਜੀ ਤਰਜਮਾਨ ਦਾ ਬਿਆਨ। ਇਮਰਾਨ ਖਾਨ ਦੇ ਨਾਲ ਇੱਕ ਹਫ਼ਤੇ 'ਚ ਮੁਲਾਕਾਤ ਨਾ ਕਰਾਈ ਤੇ ਪਾਰਲੀਮੈਂਟ ਦੀ ਕਾਰਵਾਈ ਨਹੀਂ ਚੱਲਣ ਦਾਂਗੇ, ਮਹਿਮੂਦ ਖਾਨ ਅਚਕਜ਼ਈ ਦੀ ਧਮਕੀ। 1 ਕਾਨਸਟੀਟਿਊਸ਼ਨ ਐਵੀਨਿਊ ਦਾ ਮਾਮਲਾ ਭਖ ਪਿਆ, ਜੱਜਾਂ, ਜਰਨੈਲਾਂ, ਪੱਤਰਕਾਰਾਂ, ਸਿਆਸਤਦਾਨਾਂ ਦੀਆਂ ਰਕਮਾਂ ਖਤਰੇ 'ਚ। ਇਹ SBS ਪੰਜਾਬੀ ਹੈ, ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। 9 ਮਈ ਦੀ ਰਾਤ ਨੂੰ KPK ਸੂਬੇ ਦੇ ਸ਼ਹਿਰ ਬੰਨੂ ਦੇ ਵਿੱਚ ਅਤਗਰਦਾਂ ਵੱਲੋਂ ਇੱਕ ਪੁਲਿਸ ਚੌਕੀ ਦੇ ਉੱਤੇ ਆਪ ਮਾਰੂ ਧਾੜਾ ਕੀਤਾ ਗਿਆ ਹੈ, ਜਿਹਦੇ 'ਚ ਅਮਲੇ ਦੇ ਸਿਰਫ 3 ਲੋਕ ਹੀ ਫਟਰ ਹਾਰਲ ਦੇ ਵਿੱਚ ਜੀਂਦੇ ਬਚੇ, ਬਾਕੀ 15 ਦੇ 15 ਅਤਗਰਦਾਂ ਦੇ ਇਸ ਲਸ਼ਕਰ ਨੇ ਕਤਲ ਕਰਤੇ। ਬੰਨੂ ਦੀ ਇਸ ਪੁਲਿਸ ਚੈੱਕ ਪੋਸਟ ਦੇ ਉੱਤੇ ਅਤਗਰਦਾਂ ਵੱਲੋਂ ਪਿਛਲੇ 5 ਮਹੀਨਿਆਂ 'ਚ ਇਹ 18ਵਾਂ ਹਮਲਾ ਕੀਤਾ ਗਿਆ ਸੀਗਾ, ਜਦਕਿ ਦੂ-ਬਦੂ ਫਾਇਰਿੰਗ ਦੇ ਨਾਲ ਅਮਲੇ ਦੇ ਲੋਕ ਫੱਟਰ ਹੋਏ ਤੇ ਫਿਰ ਅਤਗਰਦਾਂ ਵੱਲੋਂ ਉਹਨਾਂ ਫੱਟਰ ਲੋਕਾਂ ਨੂੰ ਬੜੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ। ਜਦਕਿ ਆਪ ਮਾਰੂ ਗੱਡੀ ਦੇ ਨਾਲ ਪੁਲਿਸ ਚੈੱਕ ਪੋਸਟ ਨੂੰ ਉਡਾ ਦਿੱਤਾ ਗਿਆ। ਪਾਕਿਸਤਾਨ ਨੇ ਇਸ ਹਮਲੇ ਦਾ ਪਿਛੋਕੜ ਅਫਗਾਨਿਸਤਾਨ ਦੇ ਨਾਲ ਗੰਢਿਆ ਹੈ। ਪਾਕਿਸਤਾਨ 'ਚ ਕੰਮ ਕਰਦੇ ਅਫਗਾਨ ਅੰਬੈਸਡਰ ਨੂੰ ਤਲਬ ਕਰਕੇ ਡਿਮਾਰਚ ਕੀਤਾ ਗਿਆ ਹੈ ਅਤੇ ਇਹਦੇ ਨਾਲ ਹੀ ਆਖਿਆ ਗਿਆ ਹੈ ਕਿ ਇਹਨਾਂ ਸਬੂਤਾਂ ਤੋਂ ਬਾਅਦ ਅਸੀਂ ਇਹ ਗੱਲ ਚੇਤਾ ਰਖਾਉਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਕੋਲ ਅਫਗਾਨਿਸਤਾਨ ਦੇ ਅੰਦਰ ਇਹਨਾਂ ਅੱਤਕਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਪੂਰਾ ਹੱਕ ਹੈ। ਇਸ ਆਪ ਮਾਰੂ ਹਮਲੇ ਦੀ ਜ਼ਿੰਮੇਵਾਰੀ ਪਾਬੰਦੀ ਲੱਗੀ ਅਤਗਰ ਤਨਜ਼ੀਮ ਇਤਿਹਾਦੁਲ ਮੁਜਾਹਿਦੀਨ ਨੇ ਕਬੂਲੀ ਹੈ। ਆਪ ਮਾਰੂ ਧਾੜੇ ਦੇ ਵਿੱਚ ਵਰਤੀ ਗਈ ਗੱਡੀ ਦੇ ਅੰਦਰ 1200 ਤੋਂ 1500 ਕਿਲੋ ਬਰੂਦ ਸੀਗਾ, ਜਿਹਦੀ ਸਰਕਾਰੀ ਤਸਦੀਕ ਕੀਤੀ ਗਈ ਹੈ। ਅਮਰੀਕਾ ਨੇ ਈਰਾਨ ਵੱਲੋਂ ਆਉਣ ਵਾਲੀਆਂ ਤਾਜ਼ਾ ਸਲਾਹਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਆਖਣਾ ਹੈ ਕਿ ਵਕਤੀ ਜੰਗ ਬੰਦੀ ਵੀ ਹੁਣ ਮਰਗ ਵਾਲੇ ਬਿਸਤਰੇ ਤੇ ਸਹਿਕਦੀ ਪਈ ਏ। ਜਦਕਿ ਇਹਨਾਂ ਗੁੰਝਲਦਾਰ ਹਾਲਾਤਾਂ 'ਚ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਮੁਲਕ ਦੇ ਫਾਰਨ ਮਿਨਿਸਟਰ ਇਸਾਕ ਡਾਰ ਨੇ ਪਾਕਿਸਤਾਨ 'ਚ ਕੰਮ ਕਰਦੀ ਅਮੈਰੀਕਨ ਅੰਬੈਸਡਰ ਨੈਟਲੀ ਬੇਕਰ ਸੋਨਾ ਦੇ ਨਾਲ ਅਚਾਨਕ ਮੁਲਾਕਾਤ ਕੀਤੀ ਏ। ਇਸਲਾਮਾਬਾਦ ਵਿੱਚ ਹੋਣ ਵਾਲੀ ਇਸ ਮੁਲਾਕਾਤ 'ਚ ਅਮਰੀਕਾ ਈਰਾਨ ਗੱਲਬਾਤ ਦੇ ਮਾਮਲਿਆਂ 'ਚ ਪੈਣ ਵਾਲੀਆਂ ਗੁੰਝਲਾਂ ਦਾ ਚਰਚਾ ਰਿਹਾ। ਦੂਜੇ ਪਾਸੇ ਈਰਾਨ ਨੇ ਸਰਕਾਰੀ ਪੱਧਰ ਤੇ ਆਖਿਆ ਕਿ ਪਾਕਿਸਤਾਨ ਰਾਹੀਂ ਅਸੀਂ ਜੋ ਸ਼ਰਤਾਂ ਅਮਰੀਕਾ ਤੱਕ ਭੇਜੀਆਂ ਸਨ ਉਹਨਾਂ 'ਚ ਜੰਗਬੰਦੀ ਵਕਤੀ ਨਹੀਂ ਪੱਕੀ ਕਰਨ ਦੀ ਸਲਾਹ ਸੀ। ਇਸ ਤੋਂ ਅੱਡ ਅਸੀਂ ਦੁਨੀਆ ਭਰ ਦੇ ਵਿੱਚ ਫਰੀਜ਼ ਕੀਤੇ ਗਏ ਈਰਾਨੀ ਅਸਾਸੇ ਖੋਲ੍ਹਣ ਦੀ ਮੰਗ ਕੀਤੀ ਸੀ, ਪਰ ਅਮਰੀਕਾ ਈਰਾਨ ਦੇ ਨਾਲ ਜੰਗਬੰਦੀ ਹਥਿਆਰ ਸੁੱਟਣ ਬਦਲੇ ਕਰ ਰਿਹਾ ਜੋ ਸਾਨੂੰ ਕਬੂਲ ਨਹੀਂ। ਪਾਕਿਸਤਾਨ ਦੇ ਸਰਕਾਰੀ ਜ਼ਰੀਏ ਨੇ ਨਾਨਾਜ਼ਾਰ ਕਰਨ ਦੀ ਸ਼ਰਤ ਦੇ ਉੱਤੇ ਦੱਸਿਆ ਹੈ ਕਿ ਜੰਗਬੰਦੀ 'ਚ ਵਾਧੇ ਲਈ ਪਾਕਿਸਤਾਨ ਨਸ ਭੱਜ ਕਰ ਰਿਹਾ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਓਪਰੇਸ਼ਨ ਸੰਧੂਰ 2 ਦੀ ਧਮਕੀ ਦਿੱਤੀ ਗਈ ਅਤੇ ਪਹਿਲਗਾਮ ਹਮਲੇ ਦਾ 1 ਸਾਲ ਪੂਰਿਆਂ ਹੋਣ 'ਤੇ ਆਖਿਆ ਗਿਆ ਕਿ ਅਸੀਂ ਇਸ ਵਾਰ ਹਮਲਾ ਕਰਾਚੀ 'ਤੇ ਅਤੇ ਸਮੁੰਦਰੀ ਰਾਹੀਂ ਕਰਾਂਗੇ। ਜਵਾਬ 'ਚ ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ IISPR ਨੇ ਇੱਕ ਭਰੀ ਪ੍ਰੈਸ ਕਾਨਫਰੰਸ ਔਰ ਮੀਡੀਆ ਇਕੱਠ ਦੇ ਵਿੱਚ ਭਾਰਤੀ ਧਮਕੀ ਦਾ ਜਵਾਬ ਦਿੱਤਾ। ਮੇਜਰ ਜਨਰਲ ਅਰਸ਼ਦ ਸ਼ਰੀਫ ਹੋਣਾ ਦੇ ਇਸ ਗੱਲਬਾਤ 'ਚ ਬਿਆਨ,
11: ਉਹ ਬੇਚਾਰਾ ਕਿਆ ਕਿ ਰਾਜਨਾਥ ਹੋਰ ਯਾਰ, ਉਹ ਮੋਦੀ ਕਿਆ ਕਿ ਹੋਰ ਯਾਰ, ਉਹ ਜੋ ਜੰਗ ਕੇ ਦੌਰਾਨ ਜਿਸ ਨੇ ਲਾਹੌਰ ਕੀ ਪੋਰਟ ਪੇ ਕਬਜ਼ਾ ਕਰ ਲਿਆ, ਜੰਗ ਕੇ ਬਾਅਦ ਵਿਚਾਰੇ ਨੇ ਯਹੀ ਕਹਿਣਾ, ਆਪ ਉਨਕੀ ਮਜਬੂਰੀ ਕੋ ਤੋ ਸਮਝੇ। ਆਲ ਪੋਲਿਟਿਕਸ ਇਜ਼ ਡੋਮੈਸਟਿਕ ਪੋਲਿਟਿਕਸ। ਉਹਨੇ ਉਸ ਰਿਟੋਰਿਕ ਕੋ ਜੋ ਉਹਨੇ ਆਪਣੇ ਆਪ ਕੋ 10 ਫੀਟ ਟਾਲ ਬਣਾ ਕੇ ਦੁਨੀਆ ਮੇ ਦਿਖਾਇਆ ਹੋਇਆ ਔਰ ਸਪੈਸ਼ਲੀ ਆਪਣੇ ਲੋਕ ਕੋ ਦਿਖਾਇਆ ਹੋਇਆ, ਉਹਨਾਂ ਨੇ ਉਸਕੋ ਰੱਖਣਾ ਹੈ। ਯੇ ਅਭੀ ਆਪ ਕੋ ਹਮਨੇ ਛੋਟੀ ਸੀ ਝਲਕ ਦਿਖਾਈ ਹੈ ਇਨ ਮਲਟੀਪਲ ਡੋਮੇਨਸ, ਵੋ ਹਮ ਆਪਕੋ ਬਤਾ ਚੁਕੇ ਕਿ ਅਬ ਕੀ ਬਾਰੀ ਜੋ ਸਾ ਫਿਰ ਹਮ ਪੀਛੇ ਸੇ ਹਿਸਾਬ ਸ਼ੁਰੂ ਕਰੇਂਗੇ। ਵੋ ਪੀਛੇ ਜਹਾਂ ਸੇ ਆਗਾਜ਼ ਹੋਤਾ ਨਾ ਇਨਕਾ, ਤੋ ਵਹਾਂ ਸੇ ਜਬ ਸ਼ੁਰੂ ਕਰਨੇ ਆਏਂਗੇ, ਬਰਾਬਰ ਕਰਤੇ ਆਏਂਗੇ, ਤੋ ਆਇੰਦਾ ਮੂੰਹ ਸੇ ਕਰਾਚੀ ਕਾ ਨਾਮ ਲੇਤੇ ਹੋਏ ਘਬਰਾਏਂਗੇ।
10: ਇਹ ਸਨ ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ ISPR ਦੇ ਡਾਇਰੈਕਟਰ ਜਨਰਲ। ਇਮਰਾਨ ਖਾਨ ਦਾ ਮਰਜ਼ੀ ਦੇ ਡਾਕਟਰਾਂ ਤੋਂ ਇਲਾਜ ਨਾ ਕਰਵਾਇਆ ਗਿਆ ਅਤੇ 1 ਹਫ਼ਤੇ ਦੇ ਵਿੱਚ ਵਿੱਚ ਉਹਦੇ ਨਾਲ ਮੁਲਾਕਾਤਾਂ ਦੀ ਇਜਾਜ਼ਤ ਵੀ ਨਾ ਦਿੱਤੀ ਗਈ ਅਤੇ ਫਿਰ ਪਾਰਲੀਮੈਂਟ ਦੀ ਕਾਰਵਾਈ ਨਹੀਂ ਚੱਲਣ ਦਾਂਗੇ। ਨੈਸ਼ਨਲ ਅਸੈਂਬਲੀ ਦੇ ਇਕੱਠ 'ਚ ਹੁਕਮਰਾਨਾਂ ਨੂੰ ਇਹ ਲਲਕਾਰ ਮੁਖਾਲਫ ਧੜੇ ਦੀਆਂ ਜਮਾਤਾਂ ਦੇ ਲੀਡਰ ਮਹਿਮੂਦ ਖਾਨ ਅਚਕਜ਼ਈ ਵੱਲੋਂ ਦਿੱਤੀ ਗਈ ਹੈ। ਜਦਕਿ ਇਸ ਤੋਂ ਪਹਿਲਾਂ ਖੈਬਰ ਪਖਤੂਨਖਾਨ ਅਸੈਂਬਲੀ 'ਚ ਤਕਰੀਰ ਕਰਦਿਆਂ ਇਮਰਾਨ ਖਾਨ ਦੀ ਸੂਬਾ ਸਰਕਾਰ ਦੇ ਮੈਂਬਰ ਮੌਲਾਨਾ ਰਜ਼ਾ ਨੇ ਸਰਕਾਰ ਅਤੇ ਫੌਜ ਦੇ ਉੱਤੇ ਸਖ਼ਤ ਨੁਕਤਾਚੀਨੀ ਕੀਤੀ, ਉਹਨਾਂ ਦਾ ਆਪਣੀ ਗੱਲਬਾਤ 'ਚ ਆਖਣਾ ਸੀ।
12: DGSPR ने कहा हमारा सियासत से कोई ताल्लुक नहीं है, आपका 110% सियासत के साथ ताल्लुक है। आप पाकिस्तान के अंदर जो कुछ हुआ है इलेक्शन के अंदर वो किसने किया है? आसमान से फरिश्ते उतरे थे? अगर आपने नहीं किया गिरफ्तार करो उनको जिन्होंने किया, ये जिन्होंने धांधली की, जिन्होंने पैसे लिए लूटा उनको गिरफ्तार करो। किसको पकड़ा है आपने धांधली के केस में? किसको गिरफ्तार किया आपने? पूरा मुल्क सीख रहा है। लिहाजा ये सूरत हाल जो है ये दुरुस्त नहीं है। मेरे ख्याल में यहाँ पर रियासत और हुकूमत जो है वो परेड भी कर रही, पैरालाइज्ड है।
10: एसन मौलाना रजा, ਯਾਦ ਰਵੇ ਕਿ ISPR ਦੇ DG ਨੂੰ ਜਦੋਂ ਪੱਤਰਕਾਰਾਂ ਵੱਲੋਂ ਇਮਰਾਨ ਖਾਨ ਬਾਰੇ ਸਵਾਲ ਕੀਤਾ ਗਿਆ ਤੇ ਜਵਾਬ ਦੇ ਵਿੱਚ ਉਹਨਾਂ ਦਾ ਆਖਣਾ ਸੀਗਾ ਕਿ ਇਹ ਸਿਆਸੀ ਮਾਮਲਾ ਹੈ, ਫੌਜ ਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਸਲਾਮਾਬਾਦ ਹਾਈਕੋਰਟ ਨੇ ਆਪਣੇ ਤਾਜ਼ਾ ਫੈਸਲੇ ਰਾਹੀਂ CDA ਦੇ ਮਹਿਕਮੇ ਨੂੰ ਇਖਤਿਆਰ ਦੇ ਦਿੱਤਾ ਹੈ ਕਿ ਉਹ ਸ਼ਹਿਰ ਦੇ ਮਸ਼ਹੂਰ ਟਵਿਨ ਟਾਵਰ 1 ਕਾਨਸਟੀਟਿਊਸ਼ਨ ਐਵੀਨਿਊ ਦੇ ਖਿਲਾਫ਼ ਕਾਰਵਾਈ ਕਰਨ ਲਈ ਕਾਨੂੰਨੀ ਤੌਰ ਤੇ ਆਜ਼ਾਦ ਹੈ। ਇਹ ਕੇਸ ਇਸ ਵੇਲੇ ਪਾਕਿਸਤਾਨ ਭਰ ਦੇ ਵਿੱਚ ਚਰਚੇਯੋਗ ਹੈ। ਇਸ ਮਾਮਲੇ 'ਚ ਕਈ ਜੱਜ, ਜਰਨੈਲ, ਸਿਆਸਤਦਾਨ ਤੇ ਪੱਤਰਕਾਰ ਰਗੜੇ ਜਾਣਗੇ ਜਿਨ੍ਹਾਂ ਨੇ ਇਸ ਮਨਸੂਬੇ 'ਚ ਸਰਮਾਇਆ ਲਾਇਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਮਾਮਲੇ ਦਾ ਨੋਟਿਸ ਲੈ ਕੇ ਕਮੇਟੀ ਬਣਾਤੀ ਹੈ, ਜਦਕਿ CDA ਦਾ ਆਖਣਾ ਆ ਕਿ 99 ਵਰ੍ਹਿਆਂ ਦੀ ਲੀਜ਼ ਦੇ ਵਿੱਚ ਇਸ ਥਾਂ ਦਾ ਮਕਸਦ ਕੰਪਨੀ ਨੇ ਇਹਨੂੰ ਕਮਰਸ਼ੀਅਲ ਵਿਗਾੜ ਕਰਕੇ ਖੂਬ ਮੁਨਾਫ਼ਾ ਕਮਾਉਣ ਰਾਹੀਂ ਨਜਿੱਠਿਆ। ਸੁਪਰੀਮ ਕੋਰਟ ਨੇ CDA ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀਗਾ, ਪਰ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਵੀ ਅਮਲ ਨਹੀਂ ਹੋਇਆ। ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਹੋਣਾ ਨੇ ਇਸ ਮਾਮਲੇ ਤੇ ਗੱਲਬਾਤ ਕਰਦਿਆਂ ਆਪਣੇ ਇੱਕ ਬਿਆਨ 'ਚ ਆਖਿਆ,
13: ਹਮਾਰਾ CDA ਕਾ ਬਿਲਕੁਲ ਖਿਆਲ ਯਹੀ ਹੈ ਕਿ ਵੋ ਇਲੀਗਲ ਥਾ ਜਿਸ ਤਰੀਕੇ ਸੇ ਉਸਨੇ ਬੇਚਾ ਸਾਰਾ ਕੁਛ ਕੀਆ, ਬਟ ਅਬ ਕਮੇਟੀ ਬਨ ਗਈ ਹੈ ਉਸਕੇ ਸਾਹਮਨੇ ਵੀ ਯਹੀ ਮੌਕਫ ਰੱਖੇਂਗੇ ਔਰ ਇਨਸ਼ਾਅੱਲਾ ਤਾਲਾ ਜੀਤ ਕਾਨੂੰਨ ਕੀ ਹੋਗੀ। ਇਨਸ਼ਾਅੱਲਾ ਕਿ ਹਰ ਇੱਕ ਲਈ ਕਾਨੂੰਨ ਹੋਣਾ ਚਾਹੀਏ, ਚਾਹੇ ਵੋ ਗਰੀਬ ਹੈ ਚਾਹੇ ਅਮੀਰ, ਯਹ ਨਹੀਂ ਹੋ ਸਕਤਾ ਕਿ ਗਰੀਬ ਕੇ ਲਈ ਕੁਛ ਔਰ ਅਮੀਰ ਕੇ ਲਈ ਕੁਛ ਔਰ, ਇਸੀ ਲਈ ਹਮ ਯਹ ਕੋਸ਼ਿਸ਼ ਕਰ ਰਹੇ ਹੈਂ ਔਰ ਇਤਨਾ ਬੜਾ ਸਕੈਮ ਮੈਨੇ ਨਹੀਂ ਖਿਆਲ ਪਾਕਿਸਤਾਨ ਕੀ ਹਿਸਟਰੀ ਮੇਂ ਹੋਗਾ ਜਿਸਮੇਂ ਜੱਜਿਸ, ਬਿਊਰੋਕ੍ਰੇਟਸ, सियासतदान, बैंकर्स, हर एक इन्वॉल्व है और 21 साल वो पैसे खिलाता रहा और ये लोग पैसे खाते रहे। तो मेरा ख्याल है कि अभी सिर्फ बिल्डिंग तक नहीं हमें रहना चाहिए, मैं तो पूरी तजवीज दूंगा कि जो जो इसमें जिस जिसने वो उनको नुकसान पहुंचाया उन सबके पीछे जाना चाहिए।
10: मौसम नकवी होने के बयान तो अड इस मनसूबे च मुश्किल का शिकार लोगों का आखना है कि हुक्मरान इस वेले सिर्फ अपने मुखालफा निशाना बनाने जा रहे हैं। इस मनसूबे च सियासतदाना, जरनैलों, जजा पत्रकारा दया जायदाद सामने आई ने। लो जी ये नाल ही इस हफ्ते इन्ना ही, आते हफ्ते कुछ होर खबरों का निचोड़ लैके मसूद मल्ली SBS पंजाबी दे सब सुनने वाले दे रूबरू हाजिर हाओ।
0: दोस्तों इस तो पहला कि अगली रिपोर्ट वालों वधिए जां प्रोग्राम नूं अगे तुरीए कुछ होर खास जानकारियां तुहाडे नाल सांझियां करनियां बढ़दियां ने। ऑस्ट्रेलिया दे विच इनफ्लुएंजा वायरस दे फैला अते इस दे असर बारे तुसी जानदे होवोगे, जेकर नहीं जानदे तां तुहानूं दस दिंदे कि ऑस्ट्रेलिया दे विच इस दा खतरा सारा साल बणिया रहिंदा है, पर पतझड़ अते सर्दियां दे मौसम दौरान इह वड्डी गिणती च लोकां नूं अपना शिकार बना लैंदा है। माहिर जिहड़े आ उह कहिंदे ने कि बहुत सारे लोग इस फ्लू नूं हल्के दे विच लैंदे ने, जदकि इस वायरस कारण लोगों नूं गंभीर बीमारी अते हस्पताल विच भर्ती होण दा खतरा भी बन जांदा है। ते तुसी अपना बचा किवें करना इस फ्लू तों, सारियां जानकारियां SBS पंजाबी दी वैबसाइट दे उत्ते उपलब्ध हैगे ने। माहरां दी सलाह हैगी है तुसी फ्लू दा शॉट कहण दा भाव कि फ्लू दा टीका कदों किथे किस तरीके नाल लगवा सकदे हो, और खास तौर ते जिहड़े छोटे बच्चे हैगे आ उहनां दे वास्ते भी ऑस्ट्रेलिया दे विच बिना सूई वाला जिहड़ा एक स्प्रे हैगा जां बिना सूई वाला एक जिहड़ा फ्लू दा इंजैक्शन है उह भी अवेलेबल हैगा, उह भी जिहड़ा उपलब्ध हैगा उस दे बारे भी खास जानकारी जिहड़ी है उह सांझी कीती गई है। सो अजिहियां तमाम जानकारियां मां बोली पंजाबी दे विच साडे पाठकां दे वास्ते, साडे स्रोतियां दे वास्ते SBS पंजाबी दी वैबसाइट दे उत्ते, SBS पंजाबी दे फेसबुक पेज दे उत्ते और तमाम जिहड़े प्लेटफॉर्म्स हैगे आ सोशल मीडिया दे उहनां दे उत्ते SBS दा सारा ये जड़ा समग्री हैगी है, सारिया जड़िया जानकारियां ने उपलब्ध हैगी ने। तुसी SBS पंजाबी दी वैबसाइट नू विजिट करके सारिया जानकारियां हासिल कर सकते हो, और खास तौर पर जेकर तुसी ऑस्ट्रेलिया दे विच नवे हो तो इतों के रहन सहन के बारे, इतों के कायदे कानून के बारे, इतों के सभ्याचार के बारे में तुसी जानना चाहते हो तो SBS का खास उपराला SBS ऑस्ट्रेलिया एक्सप्लेन दे राहीं तुसी सारिया जानकारियां पंजाबी दे विच भी हासिल कर सकते हो। तो प्रोग्राम दे विच हुण वेला नाल दी नाल असी तुहाडा मनोरंजन भी करना, एक खूबसूरत गीत तुहानूं सुणाउंदे आ सतिंदर सरताज होणा दी आवाज़ दे विच, उस तो बाद फिर बाकी दीयां पेशकारियां पड़ा दर पड़ा तुहाडे नाल सांझियां करांगे।

0: One second, you're enjoying your first day off in forever. Then, mid-lunch, your phone buzzes. A window's been broken at home, and you're miles away. In one second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
1: Landyu gets lost in his office building.
2: Man, why does every floor look the same?
1: BoatU is on a boat covered by Geico. And with Geico's 24/7 claim support from boat insurance specialists, he can spend more time getting lost on the water.
2: Man, getting lost out here is the best.
1: And with Geico, BoatU can add 24/7 access to towing, too.
2: To clarify, though, I'm only figuratively lost, in case you were worried.
1: It feels good to be BoatU. It feels good to Geico.
3: Starting a new life in Australia isn't easy.
4: A lot of companies have rejected me.
5: Sometimes I feel like, oh, I'm gonna quit, I've given up.
3: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
7: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
3: Starting a new life in Australia isn't easy.
4: A lot of companies have rejected me.
5: Sometimes I feel like, oh, I'm gonna quit, I've given up.
3: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
8: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਤੁਸੀਂ ਜੁੜਿਓ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਅੱਜ 12 ਮਈ ਦਿਨ ਮੰਗਲਵਾਰ ਔਰ ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਔਰ ਇਸ ਪ੍ਰੋਗਰਾਮ ਨੂੰ ਤੁਸੀਂ ਜੇਕਰ 4 ਤੋਂ 5 ਵਜੇ ਦੇ ਦਰਮਿਆਨ ਸੁਣ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਲਾਈਵ ਜੁੜਿਓ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਣਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਤਾਂ ਹੁਣ ਗੱਲ ਕਰਦੇ ਹਾਂ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਦੀ ਔਰ ਨਾਲ ਦੀ ਨਾਲ ਗੱਲ ਹੋਏਗੀ ਘਰੇਲੂ ਹਿੰਸਾ ਦੀ, ਜਿਹੜਾ ਕਿ ਇੱਕ ਬਹੁਤ ਹੀ ਸੀਰੀਅਸ ਇਸ਼ੂ ਹੈਗਾ, ਬੜਾ ਇੱਕ ਭੱਖਦਾ ਮਸਲਾ ਹੈਗਾ। ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨਾਂ ਤੋਂ ਮਲੇਸ਼ੀਆ ਤੋਂ ਆਏ ਸਨ ਨਰੇਂਦੀਪ ਕੌਰ ਹੋਣੀ ਔਰ ਉਹਨਾਂ ਦਾ ਜਿਹੜਾ ਇੱਕ ਖੇਤਰ ਹੈਗਾ, ਉਹ ਜਿਸ ਖੇਤਰ ਦੇ ਵਿੱਚ ਕੰਮ ਕਰਦੇ ਨੇ ਉਹ ਹੈ ਘਰੇਲੂ ਹਿੰਸਾ। ਘਰੇਲੂ ਹਿੰਸਾ ਕਾਰਨ ਆਪਣੇ ਘਰਾਂ ਦੇ ਵਿੱਚ ਹੀ ਆਪਣੇ ਆਪ ਨੂੰ ਅਸੁਰੱਖਿਅਤ ਜਿਹੜੇ ਲੋਕ ਮਹਿਸੂਸ ਕਰਦੇ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਸੰਸਥਾ ਉਹ ਕੰਮ ਕਰਦੇ ਨੇ ਔਰ ਉਹਨਾਂ ਦੇ ਨਾਲ ਜਦੋਂ SBS ਪੰਜਾਬੀ ਨੇ ਗੱਲਬਾਤ ਕੀਤੀ ਸੀ ਸਾਡੀ ਸਾਥੀ ਸ਼ਾਇਨਾ ਕਾਲਰਾ ਨੇ, ਤਾਂ ਨਰੇਂਦੀਪ ਨੇ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ ਨਾਲ ਘਰੇਲੂ ਹਿੰਸਾ ਨੂੰ ਰੋਕਣ ਦੇ ਲਈ ਉਪਾਅ ਵੀ ਜਿਹੜੇ ਹੈ ਉਹ ਸਾਂਝੇ ਕੀਤੇ ਸਨ। ਕੀ ਕੁਝ ਇਹ ਗੱਲਬਾਤ ਹੋਈ ਹੈ ਉਸ ਗੱਲਬਾਤ ਦਾ ਅੱਜ ਪਹਿਲਾ ਹਿੱਸਾ ਤੁਹਾਨੂੰ ਅਸੀਂ ਸੁਣਾਵਾਂਗੇ ਅਤੇ ਇਸੇ ਗੱਲਬਾਤ ਦਾ ਦੂਜਾ ਹਿੱਸਾ ਕੱਲ੍ਹ, ਕਹਿਣ ਦਾ ਭਾਵ ਕਿ ਬੁੱਧਵਾਰ ਨੂੰ ਤੁਹਾਡੇ ਅਸੀਂ ਰੂਬਰੂ ਕਰਾਂਗੇ। ਆਓ ਉਸੇ ਗੱਲਬਾਤ ਦਾ ਪਹਿਲਾ ਹਿੱਸਾ ਸੁਣਦੇ ਹਾਂ।
9: SBS South Asian ਉੱਤੇ SBS ਪੰਜਾਬੀ।
10: ਮਈ ਦਾ ਮਹੀਨਾ ਆਸਟ੍ਰੇਲੀਆ ਭਰ ਵਿੱਚ ਫੈਮਿਲੀ ਐਂਡ ਡੋਮੈਸਟਿਕ ਵਾਇਲੈਂਸ ਪ੍ਰੀਵੈਂਸ਼ਨ ਮੰਥ ਵਜੋਂ ਮਨਾਇਆ ਜਾਂਦਾ। ਘਰੇਲੂ ਹਿੰਸਾ ਅੱਜ ਦੇ ਸਮਾਜ ਦਾ ਇੱਕ ਘਿਨੌਣਾ ਸੱਚ ਹੈ ਤੇ ਇਸ ਸੱਚ ਨੂੰ ਆਪ ਹੰਢਾ ਚੁੱਕੀ ਨਰੇਂਦੀਪ ਕੌਰ ਜੀ ਸਾਡੇ ਨਾਲ ਜੁੜੇ ਨੇ।
11: ਅੱਜ ਤੁਸੀਂ ਇੱਕ ਮੋਟੀਵੇਸ਼ਨਲ ਸਪੀਕਰ ਹੋ, ਤੁਸੀਂ ਲੋਕਾਂ ਦੀ ਮਦਦ ਕਰਦੇ ਹੋ, ਐਸੀਆਂ ਔਰਤਾਂ ਦੀ, ਐਸੇ ਆਦਮੀਆਂ ਦੀ ਮਦਦ ਕਰਦੇ ਹੋ ਜੋ ਕਿ ਆਪਣੇ ਹੀ ਘਰ ਵਿੱਚ ਡੋਮੈਸਟਿਕ ਵਾਇਲੈਂਸ ਦਾ ਸਾਹਮਣਾ ਕਰ ਰਹੇ ਨੇ। ਤੁਹਾਡਾ ਆਪਣਾ ਜਿਹੜਾ ਪਿਛੋਕੜ ਹੈ ਉਹ ਵੀ ਬਹੁਤ ਹੀ ਸਟਰਗਲ, ਬਹੁਤ ਸੰਘਰਸ਼ ਤੋਂ ਤੁਸੀਂ ਬੀਤ ਕੇ ਇਸ ਮੁਕਾਮ ਤੇ ਪੁੱਜੇ ਹੋ, ਤੇ ਆਪਣੇ ਸੰਘਰਸ਼ ਬਾਰੇ ਦੱਸੋ, ਆਪਣੀ ਕਹਾਣੀ ਬਾਰੇ ਦੱਸੋ ਕਿ ਤੁਹਾਡੀ ਸ਼ੁਰੂਆਤ ਕਿੱਥੋਂ ਹੋਈ।
10: ਥੈਂਕ ਯੂ ਸ਼ਾਇਨਾ, ਪਹਿਲਾਂ ਤਾਂ ਬਹੁਤ ਧੰਨਵਾਦ
12: ਕਿ ਤੁਸੀਂ ਮੈਨੂੰ ਇੱਥੇ ਬੁਲਾਇਆ। ਮੇਰੀ ਜਰਨੀ, ਮੈਂ ਆਈ ਐਮ ਬੋਰਨ ਐਂਡ ਬ੍ਰੋਟ ਅਪ ਇਨ ਮਲੇਸ਼ੀਆ, ਅਤੇ ਮਲੇਸ਼ੀਆ ਤੋਂ ਮੈਂ ਆਸਟ੍ਰੇਲੀਆ ਮੈਲਬਰਨ 12 ਸਾਲ ਪਹਿਲਾਂ ਆਈ ਸੀ। ਡ੍ਰੀਮਸ ਦੇ ਨਾਲ ਅਸੀਂ ਆਉਂਦੇ ਹਾਂ ਕਿ ਬੈਟਰ ਓਪਰਚੁਨਿਟੀ ਮਿਲੂਗੀ ਸਾਨੂੰ, ਬੈਟਰ ਕੁਆਲਿਟੀ ਆਫ ਲਾਈਫ ਮਿਲੇਗਾ, ਹੈ ਨਾ। ਸੋ ਵੈਸੇ ਮਾਈਗ੍ਰੇਟ ਹੋਣ ਦਾ ਹੀ ਉਹ ਚੈਲੇਂਜਸ ਆ ਜਾਂਦੇ ਆ, ਪਰ ਕਿਦੋਂ ਅਸੀਂ ਘਰ ਦੇ ਵਿੱਚ ਉਹ ਸਪੋਰਟ ਸਲੋਲੀ ਸਲੋਲੀ ਲੂਜ਼ ਹੋ ਜਾਂਦੇ ਆ, ਹੈ ਨਾ। ਸੋ ਫਿਰ ਉੱਥੇ ਸਾਨੂੰ ਐਸ ਅ ਵੂਮਨ ਹੋਰ ਜ਼ਿਆਦਾ ਚੈਲੰਜ ਹੋ ਜਾਂਦਾ। 3-4 ਸਾਲ ਹੋ ਗਏ ਸੀ ਵਿਆਹ ਨੂੰ, ਵੈਨ ਆਈ ਕੇਮ ਟੂ ਆਸਟ੍ਰੇਲੀਆ। ਸੋ ਵੈਨ ਆਈ ਕੇਮ, ਮੈਨੂੰ ਵਿਦਇਨ ਅ ਈਅਰ ਮੈਨੂੰ ਡਾਟਰ ਹੋ ਗਈ ਸੀ। 2013 ਚ ਮੈਂ ਆਈ ਸੀ, ਐਂਡ ਦੈਨ 2014 ਆਈ ਹੈਡ ਮਾਈ ਡਾਟਰ, ਐਂਡ ਯੂ ਨੋ ਆਮ ਵੈਰੀ ਬਲੈਸ ਟੂ ਹੈਵ ਹਰ, ਬਿਕੋਜ਼ ਆਫ ਹਰ ਆਈ ਐਮ ਹੀਅਰ ਟੂਡੇ। ਬਟ ਆਈ ਵੈਂਟ ਥਰੂ ਅ ਲੋਟ ਆਫ other challenges as well. When I went through all these challenges, I really started losing myself. ਆਪਾਂ ਸੋਚਦੇ ਹਾਂ ਕਿ ਇੱਕ ਚੁੱਪ ਸੌ ਸੁੱਖ, ਬਿਕੋਜ਼ ਆਪਾਂ ਨੇ ਜੈਨਰੇਸ਼ਨਲ ਇਹੀ ਦੇਖਿਆ ਵਾ, ਅਤੇ ਆਪਾਂ ਸਾਊਥ ਏਸ਼ੀਅਨ ਦੇ ਬੈਕਗਰਾਊਂਡ 'ਚ ਆਉਂਦੇ ਹਾਂ, ਤਾਂ ਫਿਰ ਆਪਾਂ ਦੇਖਦੇ ਹਾਂ ਕਿ ਇਹ ਬਹੁਤ ਨੋਰਮਲ ਆ, ਇਹ ਤਾਂ ਹੁੰਦਾ ਹੀ ਆ। ਨਹੀਂ, ਦਿਸ ਇਜ਼ ਨੋਟ ਰਾਈਟ। ਵੈਨ ਯੂ ਆਰ ਫੀਲਿੰਗ ਡਿਸਰੈਸਪੈਕਟਡ, ਵੀ ਹੈਵ ਟੂ ਐਡਰੈਸ ਇਟ। ਆਪਾਂ ਨੂੰ ਬੋਲਣਾ ਪੈਂਦਾ ਵਾ, ਆਪਾਂ ਬਾਉਂਡਰੀ ਨਹੀਂ ਸੈੱਟ ਕਰਦੇ, ਰਾਈਟ, ਐਂਡ ਉੱਥੋਂ ਫਿਰ ਜ਼ਿਆਦਾ ਸਟਰੱਗਲਸ ਹੋ ਜਾਂਦੀ ਆ।
11: ਇਹ ਕਦੋਂ ਤੋਂ ਸ਼ੁਰੂ ਹੋਇਆ, ਕਿ ਪਹਿਲਾਂ ਵੀ ਇੱਦਾਂ ਹੀ ਸੀ ਜਾਂ ਨਵੇਂ ਦੇਸ਼ 'ਚ ਆਉਣ ਤੋਂ ਬਾਅਦ ਸ਼ੁਰੂ ਹੋਇਆ?
12: ਥੋੜ੍ਹਾ ਜਿਹਾ ਐਂਗਰ ਇਸ਼ੂਸ ਪਹਿਲਾਂ ਵੀ ਸੀ, ਪਰ ਕਿਦੋਂ ਉਹ ਮੁਲਕ ਚੇਂਜ ਹੋਇਆ, ਹੈ ਨਾ। ਸੋ ਉਹ ਇੰਪੈਕਟ ਦੋਨਾਂ ਨੂੰ ਹੁੰਦਾ ਵਾ, ਸਾਰਿਆਂ ਦਾ ਸਟਰੱਗਲਸ ਹੁੰਦਾ, ਬਟ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਹੁੰਦੀ। ਜੇ ਇੱਕ ਕਮਿਊਨੀਕੇਟ ਨਾ ਕਰੇ, ਅਤੇ ਉਹ ਆਪਦਾ ਐਂਗਰ ਇਸ਼ੂਸ ਆਪਦੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਨਾ ਕਰੇ, ਫਿਰ ਵੂਮਨ ਈਜ਼ੀਲੀ ਬਿਕਮ ਅ ਚੈਨਲ ਆਫ ਇਮੋਸ਼ਨਸ।
11: ਅਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਔਰਤਾਂ ਪ੍ਰਵਾਸ ਕਰਦੀਆਂ ਵਿਆਹ ਤੋਂ ਬਾਅਦ, ਭਾਵੇਂ ਉਹ ਤੁਰੰਤ ਬਾਅਦ ਹੋਵੇ, ਜਿੱਦਾਂ ਤੁਹਾਡੇ ਕੇਸ 'ਚ ਹੋਇਆ ਕਿ ਕੁਛ ਸਾਲਾਂ ਬਾਅਦ ਕੰਟਰੀ ਚੇਂਜ ਕਰਨਾ, ਫੈਮਿਲੀ ਦਾ ਸਪੋਰਟ ਨਾ ਹੋਣਾ, ਜਦੋਂ ਤੁਸੀਂ ਇਕੱਲੇ ਹੋ ਜਾਂਦੇ ਹੋ, ਕਿ ਉਦੋਂ ਇੱਦਾਂ ਦੇ ਕੇਸਿਸ ਜ਼ਿਆਦਾ ਹੁੰਦੇ?
12: ਹਾਂਜੀ, ਆਈ ਥਿੰਕ ਯੈਸ, ਬਿਕੋਜ਼ ਕਿਦੋਂ ਸਾਨੂੰ ਇਕੱਲਾ ਮਹਿਸੂਸ ਹੁੰਦਾ, ਹੈ ਨਾ, ਅਤੇ ਸਪੋਰਟ ਨਹੀਂ ਹੁੰਦੀ, ਅਤੇ ਇਟ ਇਜ਼ ਰੀਅਲੀ ਅਬਾਊਟ ਆਪਾਂ ਕੀ ਆਪਦੇ ਆਪ ਨੂੰ ਕਹਿੰਦੇ ਹਾਂ, ਉਹ ਟੋਟਸ ਤੋਂ ਸ਼ੁਰੂ ਹੁੰਦੀ ਆ। ਜੇ ਅਸੀਂ ਕਹੇ ਆਪਾਂ ਨੂੰ ਇਟਸ ਓਕੇ, ਯੂ ਨੋ, ਮੈਨੂੰ ਕੋਈ ਸਪੋਰਟ ਨਹੀਂ ਗੀ, ਪਰ ਫਿਰ ਵੀ ਮੈਂ ਕਰ ਲੂੰਗੀ, ਤਾਂ ਫਿਰ ਤੂੰ ਕਰ ਲੈਣਾ ਵਾ। ਪਰ ਜੇ ਤੂੰ ਆਪਦੇ ਆਪ ਨੂੰ ਕਹੂੰਗੀ ਉਹ ਮੇਰੀ ਫੈਮਿਲੀ ਵੀ ਇੱਥੇ ਹੈ ਨਹੀਂ ਗੀ, ਮੈਂ ਕੀ ਕਰਾਂ, ਯੂ ਨੋ, ਫਿਰ ਉੱਥੋਂ ਹੀ ਫਿਰ ਤੇਰੀ ਤੇਰਾ ਸੋਚ, ਤੇਰੀ ਡਿਸੀਜ਼ਨ, ਤੇਰੀ ਐਕਸ਼ਨ ਬਣ ਜਾਣੀ ਆ। ਸੋ ਇਫ ਯੂ ਫਾਈਂਡ ਯੋਰਸੈਲਫ ਵੀਕ, ਯੂ ਵਿਲ ਐਕਸਪੋਜ ਯੋਰਸੈਲਫ ਐਸ ਅ ਵਿਕਟਮ। ਸ਼ਾਇਦ ਮੈਨੂੰ ਵੀ ਉਹੀ ਹੋਇਆ ਹੋਗਾ, ਬਿਕੋਜ਼ ਮੈਂ ਮੇਰੀ ਫੈਮਿਲੀ ਦੇ ਨਾਲ ਬਹੁਤ ਅਟੈਚ ਸੀ, ਯੂ ਨੋ। ਸੋ ਕਿਦੋਂ ਮੈਂ ਇੱਥੇ ਆਈ, ਫਿਰ ਯੈਸ, ਦ ਵਨ ਈਅਰ ਵੈਨ ਮਾਈ ਡੋਟਰ ਵਾਸ ਹੀਅਰ, ਉਹ ਸਪੋਰਟ ਰਹੀ ਮੈਨੂੰ ਮੇਰੀ ਮਾਂ ਦੀ ਨਾਲ, ਮੇਰੀ ਮਾਂ ਆ ਗਈ ਸੀ। ਬਟ ਦੈਨ ਵੈਨ ਸ਼ੀ ਵੈਨ ਬੈਕ, ਦੈਨ ਆਈ, ਯੂ ਨੋ, ਸਟਾਰਟਡ ਵਰਕਿੰਗ, ਫਿਰ ਡੋਟਰ ਨੂੰ ਮੈਨੇਜ ਕਰਨਾ, ਐਂਡ ਘਰ ਦਾ ਮੈਨੇਜ ਕਰਨਾ, ਐਂਡ ਔਨ ਟੋਪ ਆਫ ਦੈਟ, ਵੈਨ ਯੂ ਆਰ ਨੋਟ ਗੈਟਿੰਗ ਸਪੋਰਟ ਆਫ ਯੋਰ ਹਸਬੈਂਡ, ਹੈ ਨਾ, ਉੱਪਰ ਸੇ ਫਿਰ ਯੂ ਆਰ ਗੋਇੰਗ ਥਰੂ ਡੋਮੈਸਟਿਕ abuse, verbal abuse consistently every single day, te fir oh bahut impact ho janda mentally, te kidon assi mentally khud aapde aap nu strong na kare, fir utte fir oh banda hor dik janda. Ehi mere naal hoya si, because mainu lagya ke mainu koi support hai nahi gi, main kalli aayi the, meri family sari Malaysia de vich aa, so oh thoughts ne ਫਿਰ ਮੈਨੂੰ ਹੋਰ ਵੀਕ ਕਰਤਾ।
11: ਤੁਹਾਡਾ ਬੜਾ ਧੰਨ ਜਿਗਰਾ ਕਿ ਤੁਸੀਂ ਇਸ ਬਾਰੇ ਗੱਲ ਕਰ ਰਹੇ ਹੋ ਸਾਹਮਣੇ ਆ ਕੇ, ਅਤੇ ਵੀ ਅਪਰੀਸ਼ੀਏਟ ਦੈਟ। ਆਪਣੀ ਕਮਿਊਨਿਟੀ 'ਚ ਅਨਫੋਰਚੁਨੇਟਲੀ ਇੱਦਾਂ ਬਹੁਤ ਹੁੰਦਾ ਕਿ ਚੱਲ ਆਦਮੀ ਹੈ, ਆਦਮੀ ਤਾਂ ਗੁੱਸਾ ਕਰਦੇ ਨੇ, ਇਹ ਆਮ ਹੁੰਦਾ। ਜਾਂ ਜਦੋਂ ਸਾਡਾ ਵਿਆਹ ਹੁੰਦਾ, ਮਾਵਾਂ ਅਕਸਰ ਕਹਿ ਦਿੰਦੀਆਂ ਹੁੰਦੀਆਂ ਕਿ ਬੇਟਾ ਵਿਆਹ ਕਰਕੇ ਨਵੇਂ ਘਰ ਜਾ ਰਹੇ ਹੋ, ਸਟਾਰਟਿੰਗ ਦੇ ਜਿਹੜੇ ਸਾਲ ਹੁੰਦੇ ਨੇ ਉਹ ਸਟਰਗਲ ਦੇ ਹੁੰਦੇ ਆ, ਐਡਜਸਟ ਕਰਨਾ ਪੈਂਦਾ, ਘਰ ਵਸਾਉਣਾ ਕੁੜੀ ਦੇ ਹੱਥ 'ਚ ਹੈ, ਇਹ ਸਿੱਖ ਦੇ ਤੌਰ 'ਤੇ ਸਾਨੂੰ ਦਿੱਤੀ ਜਾਂਦੀ ਹੈ। ਅਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਕਿ ਕਿੱਥੇ ਉਹ ਲਾਈਨ, ਕਿਉਂਕਿ ਹੁਣ ਤੁਸੀਂ ਲੋਕਾਂ ਨੂੰ ਵੀ ਸਿਖਾ ਰਹੇ ਹੋ, ਅਤੇ ਕਿੱਥੇ ਇਹ ਲਾਈਨ ਡਰਾਅ ਹੁੰਦੀ ਹੈ ਕਿ ਨਹੀਂ ਇਹ ਐਡਜਸਟਮੈਂਟ ਹੈ ਅਤੇ ਅਬਿਊਜ਼ ਹੈ? ਕਿਉਂਕਿ ਹਰ ਤਰ੍ਹਾਂ ਦੀ ਅਬਿਊਜ਼ ਹੁੰਦੀ ਹੈ, ਸਿਰਫ ਹੱਥ ਚੁੱਕਣਾ ਵੀ ਅਬਿਊਜ਼ ਨਹੀਂ ਹੁੰਦਾ, ਕਈ ਵਾਰ ਵਰਬਲ ਜਿੱਦਾਂ ਤੁਸੀਂ ਕਿਹਾ, ਜਾਂ ਫਿਰ ਫਾਈਨੈਂਸ਼ੀਅਲੀ ਤੁਹਾਨੂੰ ਅਬਿਊਜ਼ ਕੀਤਾ ਜਾਵੇ, ਅਤੇ ਕਿੱਦਾਂ ਪਤਾ ਚੱਲੇ ਕਿ ਇਹ ਐਡਜਸਟਮੈਂਟ ਤੋਂ ਹੱਟ ਕੇ ਹੁਣ ਅਬਿਊਜ਼ ਵੱਲ ਜਾ ਰਿਹਾ ਰਿਸ਼ਤਾ?
12: ਇੱਥੋਂ ਹੀ ਸਾਰਾ ਕੁਝ ਸ਼ੁਰੂ ਹੁੰਦਾ ਵਾ। ਅ ਲੋਟ ਆਫ ਵੂਮਨਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਿਦੋਂ ਐਵੇਂ ਇਹ ਇੱਥੇ ਪਹੁੰਚ ਗਏ। ਪਹਿਲਾਂ ਤਾਂ ਵਿਆਹ ਤੋਂ ਪਹਿਲਾਂ ਹੀ ਇਹ ਗੱਲਾਂ ਸਾਰੀਆਂ ਹੋਣੀਆਂ ਚਾਹੀਦੀਆਂ ਵਾ, ਵਟ ਸੋਰਟ ਆਫ ਲਾਈਫ ਆਰ ਯੂ ਵਾਂਟਿੰਗ ਟੂ ਲੀਵ, ਹੈ ਨਾ, ਐਸ ਅ ਕਪਲ, ਅਤੇ ਉਹ ਡਿਸੀਜਨ ਮੇਕਿੰਗ ਇਕੁਅਲਿਟੀ ਹੈਗੀ ਕਿ ਹੈ ਨਹੀਂ, ਰਾਈਟ, ਵੈਦਰ ਇਟਸ ਕਮ ਇਨ ਫਾਈਨੈਂਸ, ਘਰ ਦਾ ਕੰਮ, ਜਵਾਕਾਂ ਨੂੰ ਪਾਲਣਾ, ਇਹ ਸਾਰੇ ਗੱਲਾਂ ਪਹਿਲਾਂ ਹੋਣੀਆਂ ਚਾਹੀਦੀਆਂ। ਉਹ ਪਤਾ ਨਹੀਂ ਹੁੰਦਾ, ਲੋਟ ਆਫ ਵਰਸ ਵੀ ਜਸਟ ਗੈਟ ਮੈਰਿਡ, बिकॉज अपने पेरेंट्स ने क्या कि व्याह कर ला, यू नो, घर बसा ला, वी आर नॉट इंडिपेंडेंट थिंकिंग. सो बट देन वंस यू आर इन अ रिलेशनशिप तो कदों तुसी देखते हैं कि मेरी अंदरों मैनू खुशी मिलती कि नहीं. सो इफ यू फील के मैनू कदे किसी उच किसी ने इन्नी उच्ची बोलिया नहीं मेरे नाल, पर हुण ए उच्ची आवाज दे नाल मैनू अंदरों खुशी नहीं मिलती. सो इट्स अ लॉट अबाउट नॉट आदर्स, बट तेनू आप दे आपनू देखना पैंदा वा कि मैं अंदरों कुछ एकरा कुछ होंदा वा. दैट्स वर्बल अब्यूज, राइट? जे इफ यू टॉक अबाउट फाइनेंशियल कि हुण हुण लेट्स से यू बीन वर्किंग, राइट, एंड यू हैव फ्लैक्सीबिलिटी मैं किन्ना यूज करा, बट हरेक गल तो पुछना, हरेक गल तो नहीं कहना कि तू नहीं आ कर सकती, ए नहीं करना. फिर अगे अगेन यू रिफ्लैक्ट ऑन योर सैल्फ कि हुण मैं इज दिस समथिंग दैट हैल्पिंग मी ओर नॉट, इज दिस समथिंग दैट मेकिंग मी हैप्पी और कुछ मैनू झिझक होंदा. जे वह एक गल बार बार तेरे दिमाग च आए, दैट्स द लाइन. मीनस यू नो बिकॉज अंदरों इंटुएटिव, राइट, योर इंटुएशंस विल हैल्प यू. ਉਹ ਤੈਨੂੰ ਅੰਦਰੋਂ ਪਤਾ ਲੱਗ ਜੂਗਾ ਕਿ ਇਹ ਗੱਲ ਕਿਉਂ ਬਾਰ ਬਾਰ ਆਉਂਦੀ ਮੇਰੇ ਦਿਮਾਗ ਦੇ ਵਿੱਚ. ਮੀਨਸ ਯੋਰ ਬੋਡੀ ਐਂਡ ਯੋਰ ਮਾਇੰਡ ਇਜ਼ ਟੈਲਿੰਗ ਯੂ ਦੈਟ ਇਟ ਇਜ਼ ਕ੍ਰੋਸਿੰਗ ਯੋਰ ਬਾਉਂਡਰੀਜ਼.
11: ਜੇ ਇੱਦਾਂ ਦਾ ਕੁਛ ਹੋ ਰਿਹਾ ਜੇ ਤੁਹਾਨੂੰ ਕੋਈ ਚੀਜ਼ ਡਿਸਟਰਬ ਕਰ ਰਹੀ ਹੈ, ਤਾਂ ਪਹਿਲਾ ਹੀ ਥੋਟ ਕਿਸੇ ਦਾ ਵੀ ਰਿਸ਼ਤਾ ਖਤਮ ਕਰਨ ਦਾ ਬਹੁਤ ਘੱਟ ਹੋਏਗਾ ਕਿ ਹੋਏਗਾ. ਤੁਸੀਂ ਕੋਸ਼ਿਸ਼ ਕਰਦੇ ਹੋ, ਕਮਿਊਨੀਕੇਸ਼ਨ ਦੀ ਕੋਸ਼ਿਸ਼ ਕਰਦੇ ਹੋ, ਅਤੇ ਆਪਣੇ ਪਾਰਟਨਰ ਤੋਂ ਉਹ ਚੇਂਜ ਲਿਆਉਣਾ ਕਿ ਨਹੀਂ ਇਹ ਮੇਰੀ ਹਾਰਡ ਬਾਉਂਡਰੀ ਹੈ, ਇਹ ਮੈਂ ਨਹੀਂ ਬਰਦਾਸ਼ਤ ਕਰ ਸਕਦੀ, ਇਸ ਤੋਂ ਅੱਗੇ ਨਹੀਂ ਤੁਸੀਂ ਵੱਧ ਸਕਦੇ. ਉਹ ਹਰ ਕਿਸੇ ਦਾ ਆਪਣਾ ਆਪਣਾ. ਉਹ ਕਿੱਦਾਂ ਕਮਿਊਨੀਕੇਟ ਕੀਤਾ ਜਾਵੇ ਅਤੇ ਕਿੱਦਾਂ ਪਤਾ ਲਗਾਇਆ ਜਾ ਸਕੇ ਕਿ ਨਹੀਂ ਹੁਣ ਇਹ ਮੈਨੂੰ ਜਿਹੜੀ ਮੇਰੀ ਨੀਡਸ ਹੈ ਉਹ ਫੁਲਫਿਲ ਨਹੀਂ ਹੋਣੀ ਆ, ਮੇਰੀ ਬਾਉਂਡਰੀ ਜੋ ਹੈ ਉਹ ਵਾਰ ਵਾਰ ਕ੍ਰੋਸ ਹੋਏਗੀ, ਉਹ ਕਮਿਊਨੀਕੇਸ਼ਨ ਕਿੱਦਾਂ ਕੀਤੀ ਜਾਵੇ?
12: ਸਾਡਾ ਵਿਆਹ ਪਹਿਲਾਂ ਨਹੀਂ ਹੋਇਆ, ਪਹਿਲੀ ਵਾਰ ਹੋਇਆ
11: ਜੀ,
12: ਕਰੈਕਟ? ਹੁਣ ਪਹਿਲੀ ਵਾਰ ਅਸੀਂ ਰਹਿਣਾ ਕਿਸੇ ਦੇ ਨਾਲ ਇੱਕ ਘਰ ਦੇ ਵਿੱਚ, ਸੋ ਸਾਨੂੰ ਉਹ ਹੀ ਪਤਾ ਕਿ ਅਸੀਂ ਦੇਖਿਆ. ਸੋ ਐਵਰੀ ਵਨ ਕਮਸ ਫਰੋਮ ਡਿਫਰੈਂਟ ਬੈਕਗਰਾਊਂਡ ਆਫ ਫੈਮਿਲੀ. ਸੋ ਯੋਰ ਪਾਰਟਨਰ ਉਹ ਵਟ ਹਾਓ ਹੀ ਗਰੂ ਅਪ ਔਰ ਹਾਓ ਸ਼ੀ ਗਰੂ ਅਪ ਉਹ ਸਾਨੂੰ ਨਹੀਂ ਪਤਾ, ਨੋਟ ਮੱਚ, ਰਾਈਟ? ਸੋ ਉਹਨੇ ਕੀ ਦੇਖਿਆ ਸਾਨੂੰ ਵੀ ਨਹੀਂ ਪਤਾ. ਸੋ ਅਸੀਂ ਉਹ ਹੀ ਜਾਣਦੇ ਹਾਂ ਕਿਹੜਾ ਕੁਛ ਅਸੀਂ ਦੇਖਿਆ ਜਾਂ ਪੜ੍ਹਿਆ ਹੁੰਦਾ ਵਾ, ਬਟ ਸਾਰੇ ਪੜ੍ਹਦੇ ਨਹੀਂ. ਸੋ ਇਫ ਯੂ ਆਰ ਟਾਕਿੰਗ ਅਬਾਊਟ ਕਿ ਅਸੀਂ ਇੱਕ ਦੂਸਰੇ ਇਹ ਕਮਿਊਨੀਕੇਟ ਕਿਵੇਂ ਕਰੇ ਕਿ ਇਹ ਮੇਰੇ ਨਾਲ ਹੁੰਦਾ, ਤਾਂ ਪਹਿਲਾਂ ਉਹ ਤੈਨੂੰ ਸਿੱਖਣਾ ਪੈਂਦਾ. ਯੂ ਨੀਡ ਟੂ ਅੰਡਰਸਟੈਂਡ ਕਿ ਮੈਂ ਕਮਿਊਨੀਕੇਟ ਕਿਵੇਂ ਕਰਾਂ, ਕਿਵੇਂ ਹੁਣ ਮੈਂ ਸੀ, ਰਾਈਟ? ਵੈਨ ਆਈ ਵਾਸ ਗੋਇੰਗ ਥਰੂ ਦਿਸ, ਮੈਂ ਕੋਸ਼ਿਸ਼ ਕੀਤੀ ਕਿ ਮੈਂ ਮੇਰੇ ਹਸਬੈਂਡ ਨੂੰ ਹੈਲਪ ਕਰਾਂ ਕਿ ਮੇਰੀ ਮੈਰਿਜ ਕਿਵੇਂ ਬਚ ਜਾਏ, ਰਾਈਟ? ਸੋ ਵਟ ਕੈਨ ਹੀ ਡੂ, ਬਟ ਇਟ ਵਾਜ਼ਨਟ ਰੀਅਲੀ ਵਟ ਆਈ ਕੈਨ ਡੂ. ਸੋ ਮੈਂ ਉਹਨੂੰ ਕਿਹਾ ਓਕੇ ਮੇ ਬੀ ਜੀ ਪੀ ਨੂੰ ਮਿਲਦੇ ਹਾਂ, ਦੇਖਦੇ ਹਾਂ ਕੀ ਇਸ਼ੂਸ ਆ, ਇਫ ਇਟਸ ਐਂਗਰ ਇਸ਼ੂਸ ਕਿ ਅਸੀਂ ਐਂਗਰ ਮੈਨੇਜਮੈਂਟ ਕਰ ਲਈਏ, ਮੈਂ ਤੇਰੇ ਨਾਲ ਚੱਲ ਜੂੰਗੀ. ਸੋ ਦਿਸ ਟਾਕਸ ਵਾਸ ਦੇਅਰ ਟੂ ਸੇਵ ਦ ਮੈਰਿਜ, ਬਟ ਫੋਕਸ ਜ਼ਿਆਦਾ ਉਹਦੇ 'ਤੇ ਸੀ, ਮੇਰੇ 'ਤੇ ਨਹੀਂ ਸੀ, ਰਾਈਟ? ਸੋ ਆਈ ਡਿਡਨਟ ਨੋ ਹਾਊ ਟੂ ਕਮਿਊਨੀਕੇਟ ਇਫੈਕਟਿਵਲੀ ਕਿ ਜਿਹੜਾ ਕੁਛ ਹੁੰਦਾ ਵਾ ਉਹ ਮੈਨੂੰ ਬੋਧ ਕਰਦਾ, ਇਟਸ ਕ੍ਰੋਸਿੰਗ ਮਾਈ ਬਾਉਂਡਰੀਜ਼, ਇਟਸ ਮੇਕਿੰਗ ਮੀ ਫਿਜ਼ੀਕਲੀ ਮੈਂਟਲੀ ਅਫੈਕਟਡ. ਤੋ ਫਿਰ ਮੈਂ ਬਾਅਦ ਵਿੱਚ ਵੈਨ ਆਫਟਰ ਦ ਸੈਪਰੇਸ਼ਨ ਆਫਟਰ ਦ ਡਾਇਵੋਰਸ ਵੈਨ ਇਟ ਕੈਪਟ ਔਨ ਗੋਇੰਗ ਔਨ, ਫਿਰ ਜਾ ਕੇ ਮੈਨੂੰ ਆਈ ਵੈਂਟ ਇਨਟੂ ਡਿਪਰੈਸ਼ਨ. ਵਾਈ? ਬਿਕੋਜ਼ ਆਈ ਸਟਿਲ ਵਾਜ਼ਨਟ ਕਮਿਊਨੀਕੇਟਿੰਗ, ਨੋਟ ਟੂ ਹਿਮ ਬਟ ਟੂ ਐਨੀ ਬੋਡੀ. ਆਪਾਂ ਜ਼ਿਆਦਾ ਚੁੱਪ ਹੋ ਜਾਂਦੇ ਹਾਂ ਨਾ, ਬਿਕੋਜ਼ ਸਾਨੂੰ ਪਤਾ ਹੀ ਨਹੀਂ ਕੀ ਕਰਨਾ, ਬਿਕੋਜ਼ ਇੰਨੇ ਜ਼ਿਆਦਾ ਓਵਰਵੈਲਮ ਹੋ ਜਾਂਦੇ ਹਾਂ

0: सरकार दे वल्लों पिछले दिन पेश किए गए सूबाई बजट की चोणां तो पहलां यह जिहड़ा बजट पेश किया गया और की कुछ लोगों को राहत देने की कोशिश की गई है इस बजट के राही आओ सुनते हैं इस रिपोर्ट के विच।
1: SBS साउथ एशियन उत्ते SBS पंजाबी।
2: विक्टोरिया ने अपना 2026-27 राज बजट पेश किया। राज दी लेबर सरकार दा कहना है कि मध्य पूरब विच जंग महंगाई अते वधदियां व्याज दरां ने राज सरकार नूं अजिहे उपराले लैण लई प्रेरित किया जिन्हां नाल परिवारां तों दबाअ घट किया जा सके। चोणां तों कुछ क महीना पहलां ऐलाने गए इस राज बजट विच $1 बिलियन सरप्लस पैदा कर राज दे कर्ज नूं वी घटाउण दा वादा किया गया। की कुछ ऐलानिया गया विक्टोरिया दे 2026-27 बजट विच अते इसदा तुहाडे घर दी आर्थिकता उत्ते की असर पै सकदा, पै भी सकदा है या नहीं, दसन लई हाजर हाँ SBS पंजाबी तों मैं शायना कालरा।
3: That is what this Labor budget does. It makes life easier, safer and more affordable, and it builds a stronger Victoria for the future. Speaker, at the end of the day, this budget is about people's lives. A cheaper trip to work, a lower rego bill, a child getting to school for free, a family saving money on dental care, glasses, kinder or energy bills, a parent getting home earlier, a household with a bit more room at the end of the week. That is what this budget is all about. Real help right now and real confidence in what comes next. Because if people are working hard to build a decent life, they deserve a government working just as hard to make sure they have it. That is what this Labor budget does. It makes life easier, safer and more affordable, and it builds a stronger Victoria for the future. I commend the bill to the House.
2: ਇਹ ਆਵਾਜ਼ ਸੀ ਵਿਕਟੋਰੀਆ ਦੀ ਖਜ਼ਾਨਚੀ ਜੈਕਲਿਨ ਸਾਈਮਸ ਦੀ, ਜਿਨ੍ਹਾਂ ਨੇ ਹਾਲ ਹੀ ਵਿੱਚ ਵਿਕਟੋਰੀਆ ਦਾ ਰਾਜ ਬਜਟ ਐਲਾਨਿਆ। ਉਹਨਾਂ ਮੁਤਾਬਕ ਇਸ ਸਾਲ ਦਾ ਬਜਟ ਅਨੁਸ਼ਾਸਿਤ ਅਤੇ ਘੱਟ ਖਰਚ ਵਾਲਾ ਬਜਟ ਹੈ। ਭਾਵੇਂ ਰਾਜ ਸਰਕਾਰ ਆਪਣੇ ਵੱਧਦੇ ਕਰਜ਼ੇ ਨਾਲ ਜੂਝ ਰਹੀ ਹੈ ਅਤੇ ਜਨਤਕ ਸੇਵਾਵਾਂ ਵਿੱਚ ਕੀਤੀ ਜਾ ਰਹੀ ਕਟੌਤੀ ਸਰਕਾਰੀ ਖਰਚੇ ਵਿੱਚ ਹੋਰ ਵੀ ਵਾਧਾ ਪਾ ਸਕਦੀ ਹੈ, ਪਰ ਫਿਰ ਵੀ ਬਜਟ 2026-27 ਵਿੱਚ $1 ਬਿਲੀਅਨ ਸਰਪਲਸ ਦਾ ਵਾਅਦਾ ਕੀਤਾ ਗਿਆ। ਪ੍ਰੀਮੀਅਰ ਜਸਿੰਡਾ ਐਲਨ ਨੇ ਵੀ ਕਿਹਾ ਕਿ ਇਸ ਬਜਟ ਵਿੱਚ ਕਈ ਛੋਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਪਰਿਵਾਰਾਂ ਉੱਤੇ ਵੱਧਦੀ ਕੋਸਟ ਆਫ ਲਿਵਿੰਗ ਦਾ ਦਬਾਅ ਘਟਾਇਆ ਜਾ ਸਕੇ। ਇਸ ਬਜਟ ਵਿੱਚ ਚਾਈਲਡ ਕੇਅਰ, ਵਾਹਨ ਚਾਲਕਾਂ, ਨਵਾਂ ਘਰ ਖਰੀਦਣ ਵਾਲੇ ਲੋਕਾਂ ਲਈ ਜਿੱਥੇ ਛੋਟਾਂ ਐਲਾਨੀਆਂ ਗਈਆਂ ਨੇ, ਉੱਥੇ ਹੀ ਇਸ ਬਜਟ ਨੂੰ ਛੋਟੇ ਕਾਰੋਬਾਰੀਆਂ ਲਈ ਅਤੇ ਰਾਜ ਦੇ ਕਰਜ਼ੇ ਲਈ ਮੰਦਾ ਬਜਟ ਦੱਸਿਆ ਜਾ ਰਿਹਾ।
4: Three generation business, and my dad used to always talk about the 90-91 recession, and we haven't seen anything as tough as this since then, I would say.
5: Whatever's been happening, whatever the tax settings are in this state under this Labor government, they're actually driving the economy down, they're driving business investment opportunities away.
2: ਆਓ ਸੁਣਦੇ ਹਾਂ ਫਿਰ ਕਿ ਇਸ ਬਜਟ ਵਿੱਚ ਕੌਣ ਰਿਹਾ ਜੇਤੂ ਅਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਕਟੋਰੀਆ ਦੇ ਰਾਜ ਬਜਟ ਵਿੱਚ ਸਭ ਤੋਂ ਵੱਡਾ ਐਲਾਨ ਕਾਰ ਰੈਜੋ ਭਾਵ ਕੇ ਗੱਡੀਆਂ ਦੀ ਰਜਿਸਟ੍ਰੇਸ਼ਨ ਉੱਤੇ 20% ਦੀ ਛੋਟ ਦਾ ਐਲਾਨ ਹੈ। ਇਸ ਵਿੱਚ ਇੱਕ ਹਲਕੇ ਵਾਹਨ ਦੀ ਰਜਿਸਟ੍ਰੇਸ਼ਨ ਦੀ ਕੀਮਤ ਸਾਲਾਨਾ ਘੱਟ ਹੋ ਕੇ $930 ਹੋ ਜਾਵੇਗੀ। ਇਸ ਸਕੀਮ ਦੇ ਚਲਦੇ 1 ਜੂਨ ਤੋਂ ਸਰਵਿਸ ਵਿਕਟੋਰੀਆ ਰਾਹੀਂ ਛੋਟ ਲਈ ਅਰਜ਼ੀ ਲੋਕ ਦੇ ਸਕਦੇ ਨੇ ਅਤੇ ਉਹਨਾਂ ਕੋਲ ਦਾਅਵਾ ਕਰਨ ਲਈ 31 ਜੁਲਾਈ ਭਾਵ ਕਿ 2 ਮਹੀਨਿਆਂ ਤੱਕ ਦਾ ਸਮਾਂ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਪਬਲਿਕ ਟਰਾਂਸਪੋਰਟ ਨੂੰ ਵੀ ਮਜ਼ਬੂਤ ਕਰਨ ਦਾ ਵਾਅਦਾ ਕਰ ਰਹੀ ਹੈ, ਜਿੱਥੇ ਸਰਕਾਰ ਨੇ ਬੱਸ ਘੰਟਿਆਂ ਅਤੇ ਵੀਕਐਂਡ ਸੇਵਾਵਾਂ ਨੂੰ ਵਧਾਉਣ, ਵੱਧ ਰਹੇ ਸਬਰਬਸ ਵਿੱਚ ਨਵੇਂ ਅਤੇ ਅਪਗ੍ਰੇਡ ਕੀਤੇ ਗਏ ਪਬਲਿਕ ਰੂਟ ਪ੍ਰਦਾਨ ਕਰਨ ਅਤੇ ਯੂਨੀਵਰਸਿਟੀਆਂ ਨਾਲ ਜੁੜਨ ਵਾਲੀਆਂ ਪਬਲਿਕ ਟਰਾਂਸਪੋਰਟ ਸੇਵਾਵਾਂ ਨੂੰ ਵਧਾਉਣ ਲਈ ਲਗਭਗ $100 ਮਿਲੀਅਨ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ। ਉੱਥੇ ਹੀ ਪੱਛਮ ਵਿੱਚ ਜਾਂ ਮੈਲਬਰਨ ਦੇ ਵੈਸਟਰਨ ਸਬਰਬ ਵਿੱਚ ਮੈਲਟਨ ਸਾਊਥ ਲਈ ਇੱਕ ਨਵਾਂ ਬੱਸ ਨੈੱਟਵਰਕ ਚਾਲੂ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਵਿੱਚ 2 ਨਵੇਂ ਰੂਟ ਵੀ ਸ਼ਾਮਲ ਹੋਣਗੇ ਤੇ ਲੈਵਟਨ ਅਤੇ ਏਅਰਕ੍ਰਾਫਟ ਰੇਲਵੇ ਸਟੇਸ਼ਨ ਵਿਚਕਾਰ ਇੱਕ ਹੋਰ ਸਿੱਧਾ ਲਿੰਕ ਵੀ ਜੋੜੇ ਜਾਣ ਦੀ ਗੱਲ ਕਹੀ ਗਈ ਹੈ। एक नवा रूट खेतरी विक्टोरिया विच ड्राइसडेल अते ओशन ग्रोव नू वी जोड़ेगा। इस तो इलावा सरकार दे पिछले महीने दे मुफ्त ट्रांसपोर्ट दे ऐलान नू होर वधा दिता गया, जिवें कि सरकार ने पहला भी ऐलान किया सी कि 31 मई तक राज भर विच जनतक आवाजाही मुफ्त होवेगी, जिस तो बाद इस पूरे साल दे लई पब्लिक ट्रांसपोर्ट जिदे विच ट्रैम ट्रेन अते बस शामिल है इन्हां सारिआं दे किराए अद्धे कर दित्ते जाणगे।
6: Families are already paying higher prices because of Donald Trump's war in the Middle East. And the Reserve Bank's decision today puts even more pressure on Victorian families as a result of a war they didn't start. As a state premier, I can't address everything happening around the world, but I can help Victorians right now. That's why Labor's budget takes 20% off your car rego. That's up to $186 back per car. We've made public transport free until the end of May and half price until the end of the year. I know it won't fix everything, but I'm determined to do everything I can to use government to help Victorians right now.
2: जे गल सेहत दी करिए तां सरकारी खर्चे चों लगभग $4 बिलियन सेहत वल जाणगे, जिस विच हस्पताल दे स्टाफ, दवाइयां अते स्रोतां लई $1.6 बिलियन शामिल हन। अपंगता सहायता लई लगभग $2.5 बिलियन प्रदान कीते जाणगे, जिस विच संघी या कॉमनवेल्थ दे नाल 5 सालां विच $2.4 बिलियन दी सहायता शामिल है। ते जेकर चाइल्ड केयर दी गल करिए तां सरकार अपने फ्री किंडर प्रोग्राम दा वी विस्तार कर रही है। स्कूल साइटां उत्ते 22 किंडरगार्टन, 5 शुरुआती सिखलाई केंद्र अते 27 नवें अते विस्तृत किंडर्स लई ग्रांट्स प्रदान करन लई लगभग $500 मिलियन दा निवेश करन दा वादा कीता गया। अर्ली चाइल्डहुड लैंग्वेज प्रोग्राम राही 2 भाषाई किंडर भाव के अंग्रेजी दे इलावा हिंदी पंजाबी वर्गी प्रवासी भाषावां बोलन लई $3.6 मिलियन दी सहायता दी गल कही गई है। इस तो इलावा कुल $1.6 बिलियन नवें स्कूलां, स्कूल दे अपग्रेड अते देखभाल वल दित्ते जाणगे। इस तो इलावा $2.2 बिलियन स्कूलों विच अपाहज बच्चों की सहायता ले भी जाएंगे। 2026-27 के बजट विच विक्टोरियन करिकुलम एंड असैसमेंट अथॉरिटी भाव VCAA नू बहाल करने लिए $222 मिलियन का निवेश किया जाएगा। जे घर खरीदारां दी गल करिए तां $6,20,000 तों घट दी प्रॉपर्टी खरीदन दी कोशिश करन वाले विक्टोरियन ऑफ द प्लान स्टैम्प ड्यूटी छोट दे विस्थार दे तहत बचत कर सकनगे। सरकार दा कहना है कि इस रहायत ने खरीदारां नू औसतन $30,000 दी बचत करवाई है।
6: Right now families are facing real cost of living pressures. So here's how we're helping.
7: Backing families with affordable school uniforms, free brekkies and get active kids vouchers.
3: Free public transport until the end of May, then from the 1st of June we're making fares half price across Victoria.
5: Driving instead? We got you covered there too, with 20% off your car rego.
8: Making it easier for Victorians to get care with more funding for our urgent care clinics and our virtual ED.
7: And more free glasses for kids, because every child deserves to thrive.
6: Only Labor has the new solutions to make life easier, safer and more affordable for Victorians.
0: सो दोस्तों, बजट नाल संबंधित होर जानकारियां तुसीं SBS पंजाबी दी वैबसाइट ते जाके हासिल कर सकते हो। और प्रोग्राम दे विच अज दे लई इन्ना ही, हुण तुहाडे तों इजाजत लैण दा वेला हो रहा है। और उम्मीद करदे हां कि तुहानूं साडा अज दा प्रोग्राम जिहड़ा आ ओह खूब पसंद आया होवेगा। सो मैनूं अपने मेज़बान पत्रस मसीह नूं दिओ इजाजत, और प्रोग्राम दे विच जिहड़ियां वख-वख वनगियां पेश कीतियां ने ਉਹ ਤੁਸੀਂ ਵੇਖਣ ਸੁਣਨ ਪੜ੍ਹਨ ਦੇ ਵਾਸਤੇ SBS ਪੰਜਾਬੀ ਦੀ ਵੈਬਸਾਈਟ 'ਤੇ, SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਸਕਦੇ ਹੋ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਅੱਜ ਮੰਗਲਵਾਰ 12 ਮਈ ਦੇ ਪ੍ਰੋਗਰਾਮ ਦੇ ਲਈ ਦਿਓ ਇਜਾਜ਼ਤ, ਔਰ ਮਿਲਾਂਗੇ ਭਲਕੇ 13 ਮਈ ਨੂੰ ਬੁੱਧਵਾਰ ਨੂੰ ਇੱਕ ਹੋਰ ਨਵੇਂ ਨਿਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਰੱਬ ਰੱਖਾ, ਸ਼ਬਾ ਖੈਰ।